ਇੱਕ ਨਹੀਂ ਆਸਕੀ ਦੂਜੇ ਲੱਗੇ ਜਾਏ ਨਾਨਕ ਅਸ ਕਾਂਡੀਏ ਸਦੇਰੇ ਸਮਾਂ ਚੰਗੇ ਚੰਗਾ ਕਰਮਾਂ ਨੇ ਮੰਦੇ ਮੰਦਾ ਆਸ ਕਿਉਂ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ।

ਸੁਖ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿੱਦ ਕੀਤਾ ਪਾਈ ਆਪਣਾ ਸਾਕਾਲ ਪੁਰੇ ਕਿਉਂ ਕਾਲੀਏ ਮੰਦਾ ਮੁੰਨ ਕਿਸੇ ਦਿਨ ਬਿਨਦਰ ਨਿਆਲੀਏ ਜੋ ਸਾਹਿਬ ਨਾ ਹਰੀਏ ਤੇ ਵਿਆਹ ਪਾਸਾ ਟਾਲੀਏ ਕਿਸ਼ ਲਾ

ਕਿਤਨੇ ਹੀ ਚਾਕਰੀ ਜਿੱਥੋਂ ਕਸਮ ਨਾ ਜਾ ਨਾਨਕ ਸੇਵਕ ਕਾਂਡੀ ਹੈ ਜੇ ਸੇਤੀ ਕਸਮ ਸਮਾ।

ਆਪ ਜੀ ਦਾ ਹਜ਼ੂਰ ਕੀਰਤਨ ਕਰਦਿਆਂ ਹੋਏ ਆਸ ਵਦ ਵਟਾ ਜੁਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੇਰੇ ਕੋਲ ਲੋ ਸਬਦ ਵਟਾ ਜੁਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾ ਦੇ ਲਿਖ ਲਾਉਣ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰਮੀਤ ਸਿੰਘ, ਰਤਨ ਸਿੰਘ ਜੀ ਬਾਂਸਰੀ ਵਾਲੇ, ਸਰਦਾਰ ਹੰਸ ਰਾਜ ਸਿੰਘ, ਰਤਨ ਸਿੰਘ ਜੀ ਬਾਂਸਰੀ ਵਾਲੇ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ। ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਵਿਕਰਮਜੀਤ ਸਿੰਘ, ਰਾਜਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾਂ ਲਈ 200 ਰੁਪਏ ਆਦਰ ਕਰਦੇ। ਦੀਰਘ ਆਯੂ ਬਖਸ਼ਣੀ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਲਖਮੇਰ ਸਿੰਘ, ਜਸਪਾਲ ਸਿੰਘ ਜੀ ਰਾਗੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ 200 ਰੁਪਏ ਆਦਰ ਹੋਏ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ।

ਰੱਖਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਨਾਦਰੇ ਬੰਦਗੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚੇਤ ਆਵਨ ਕਸਰ ਕਸਰ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਾਤ ਰਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਦੀ ਤਾਪਿਆਣੇ ਦੀ ਖਡੂਰ ਦੀ ਗੁਰੂ ਕੀ ਬਾਬਲੀ ਸ਼੍ਰੀ

ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਦੀ, ਕੀਰਤਪੁਰ ਦੀ, ਪਾਤਾਲਪੁਰ ਦੀ, ਲਖਨੌਰ ਦੀ, ਚਮਕੌਰ ਦੀ, ਦਮਦਮੇ ਦੀ, ਤਮ ਤਾਰਨ ਦੀ, ਮੁਕਤਸਰ ਸਾਹਿਬ, ਪਾਉਂਟਾ ਸਾਹਿਬ, ਤਖਤ ਪਟਨਾ ਸਾਹਿਬ, ਹਰੀਮੰਦਰ, ਦਿੱਲੀ ਮੈਂ, ਸੀਸਗੰਜ, ਰਕਾਬ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਦੁਗਾ ਤਖਤ ਸੱਚ ਖੰਡ ਸ਼੍ਰੀ ਅਜੰਗਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸੇ

ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਜੈ।

ਵਰਨ ਸਖ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਹਮ

ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਆਤਮਿਕ ਲਾਭ ਪ੍ਰਾਪਤ ਕਰਨੇ ਦੀ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ ਜੀ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ ਦੇ ਨਾਲ ਮੁੱਖੋਂ ਉਚਾਰੀਏ ਜੀ।

ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸਾਹਿਬ ਜੀਆਂ ਨੇ ਬਿਆਸਾ ਦਰਿਆ ਦੇ ਕੰਢੇ 'ਤੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ। 84 ਪੌੜੀਆਂ ਵਾਲੀ ਬਾਉਲੀ ਸਾਹਿਬ ਜੀਵਾਂ ਦੀ 84 ਨੂੰ ਕੱਟਣ ਵਾਸਤੇ ਬਣਾਈ ਹੈ। ਬੇਅੰਤ ਸੰਗਤਾਂ ਆਪ ਜੀ ਦੇ ਦਰ 'ਤੇ ਨਿਤਾ ਪ੍ਰਤੀ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਦਰਸ਼ਨ ਦੀਦਾਰ ਅਤੇ ਅੰਮ੍ਰਿਤ ਬਚਨਾਂ ਦੇ ਲਾਭ ਪ੍ਰਾਪਤ ਕਰਦੀਆਂ ਨੇ। ਜਗਿਆਸੂ ਜਨਾਂ ਨੇ ਬੇਨਤੀ ਕੀਤੀ, ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜੋ ਤੁਰਿਆ ਪਦ ਹੈ, ਇਹ ਜੋ ਚੌਥੀ ਭੂਮਿਕਾ ਹੈ, ਇਹ ਜੋ ਬ੍ਰਹਮ ਗਿਆਨ ਦੀ ਅਵਸਥਾ ਹੈ ਮਹਾਰਾਜ, ਇਸ ਦੇ ਪ੍ਰਥਾਏ ਸੁਣਦੇ ਤਾਂ ਹਾਂ ਪਰ ਅੱਜ ਤੱਕ ਕਦੇ ਉਸ ਅਵਸਥਾ ਨੂੰ ਮਾਣਿਆ ਨਹੀਂ। ਉਸ ਅਵਸਥਾ ਦਾ ਸੁੱਖ ਕੀ ਹੈ ਕਦੇ ਪ੍ਰਾਪਤ ਨਹੀਂ ਹੋਇਆ। ਮਹਾਰਾਜ ਕਿਰਪਾਲਤਾ ਕਰਕੇ ਦੱਸੋ ਉਹ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ। ਮਹਾਰਾਜ ਸਾਡਾ ਇਹ ਜਿਹੜਾ ਮਨ ਹੈ ਨਾ, ਇਹ ਤਾਂ ਜ਼ਿਆਦਾ ਵਿਆਕੁਲ ਹੋਇਆ ਰਹਿੰਦਾ, ਦੂਸਰਿਆਂ ਦੇ ਪਦਾਰਥਾਂ ਨੂੰ ਵੇਖ ਕਰਕੇ ਲਾਚਾਰ ਹੋਇਆ ਤਰਸਦਾ ਰਹਿੰਦਾ। ਮਹਾਰਾਜ ਕਿਰਪਾਲਤਾ ਕਰਕੇ ਸੋਝੀ ਦਿਓ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਸਲੂਕ ਮਹੱਲਾ ਤੀਜਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖ

0: ਬੀਹਾ ਬਾਬੀਹਾ ਨਾਮ ਜਗਤ ਦਾ, ਬਾਬੀਹਾ ਨਾਮ ਜੀਵ ਦਾ। ਹੇ ਜੀਵ, ਇਹ ਜਿਹੜਾ ਤੇਰਾ ਮਨ ਹੈ ਨਾ, ਦੂਸਰਿਆਂ ਦੇ ਪਦਾਰਥਾਂ ਨੂੰ ਵੇਖ ਕਰਕੇ ਇਸ ਦੇ ਅੰਦਰ ਲਲਚਾਉਣਾ ਨਾ ਕਰ, ਬਹੁਤੇ ਲਲਕ ਪੈਦਾ ਨਾ ਕਰ ਕਿ ਦੂਸਰਿਆਂ ਦੇ ਪਦਾਰਥ ਮੈਨੂੰ ਪ੍ਰਾਪਤ ਹੋ ਜਾਣ, ਅਤੇ ਦੂਸਰੇ ਜਿਹੜੇ ਪਦਾਰਥ ਛਕਦੇ ਨੇ ਨਾ, ਉਹਨਾਂ ਨੂੰ ਦੇਖ ਕਰਕੇ ਆਪਣੇ ਮਨ ਨੂੰ ਤਰਸਾਉਣਾ ਨਾ ਕਰ ਕਿ ਮੈਂ ਉਹਨਾਂ ਦੇ ਪਦਾਰਥ ਛਕ ਲਵਾਂ। ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਸ ਪ੍ਰਕਾਰ ਆਪਣੇ ਜੀ ਨੂੰ ਤਰਸਾਉਣਾ ਨਾ ਕਰ।
1: ਖਸਮ ਕਾ ਹੁਕਮ ਮਨ,
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਮੇਰੇ ਕਰਨੇ ਯੋਗ ਕਾਰਜ ਕੀ ਹੈ ਜੋ ਮੈਂ ਕਰਾਂ? ਤੇ ਹਜ਼ੂਰ ਫਰਮਾਉਂਦੇ ਨੇ, ਹੇ ਜੀਵ, ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨ, ਜਥਾ ਲਾਭ ਤਥਾ ਸੰਤੁਸ਼ਟ ਰਹਿ। ਜੋ ਦੂਜਿਆਂ ਦੀ ਪਰਾਰਬਧ ਹੈ ਉਹਨਾਂ ਨੂੰ ਮਿਲ ਗਈ, ਜੋ ਤੇਰੀ ਪਰਾਰਬਧ ਦੇ ਅਨੁਸਾਰ ਪਰਮੇਸ਼ਰ ਜੀ ਨੇ ਤੈਨੂੰ ਦਿੱਤਾ ਨਾ, ਹੁਕਮ ਨੂੰ ਮੰਨ ਕੇ ਤਿਸ ਦੇ ਅੰਦਰ ਤ੍ਰਿਪਤ ਰਹਿਣਾ ਕਰ।
1: ਨਾ ਹੁਕਮ ਮੰਨਿਆ ਤਿਖ ਉਤਰ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਕਮ ਮੰਨਣ ਦੇ ਨਾਲ ਮੈਨੂੰ ਮਿਲੇਗਾ ਕੀ? ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਮੰਨਣ ਦੇ ਨਾਲ ਤੇਰੇ ਮਨ ਦੀ ਤਿੱਖ ਜਿਹੜੀ ਪਿਆਸਾ ਹੈ ਨਾ, ਆਸਾ ਦੀ ਤ੍ਰਿਸ਼ਨਾ ਦੀ ਪਿਆਸ ਲੱਗੀ ਹੋਈ ਹੈ ਨਾ, ਆਸਾ ਦੀਰਘ ਕਾਲ ਤੱਕ ਬਣੀ ਰਹਿਣੀ, ਪਿਆਸ ਇੱਛਾ ਬਣੀ ਰਹਿਣੀ ਪਦਾਰਥਾਂ ਦੀ ਮੈਨੂੰ ਮਿਲ ਜਾਣ, ਇਸ ਪ੍ਰਕਾਰ ਤੇਰੀ ਇਹ ਤਿਖਾ, ਤੇਰੀ ਇਹ ਤ੍ਰਿਸ਼ਨਾ ਦੀ ਪਿਆਸ ਉੱਤਰ ਜਾਵੇਗੀ ਪਦਾਰਥ ਇਕੱਠੇ ਕਰਨੇ ਦੀ।
1: ਚੜ੍ਹੈ ਚਬਾਗਲ ਬਨ।
0: ਤੇ ਜਦੋਂ ਤੱਕ ਮਨ ਨੂੰ ਆਸਾ ਤ੍ਰਿਸ਼ਨਾ ਲੱਗੀ ਹੋਈ ਏ, ਪਿਆਸਾ ਲੱਗੀ ਹੋਈ ਏ, ਉਦੋਂ ਤੱਕ ਤੁਰਿਆ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਤੇਰੀ ਇਹ ਆਸਾ ਦੀ ਭੁੱਖ ਲੱਥ ਜਾਵੇਗੀ, ਪਿਆਸਾ ਲੱਥ ਜਾਵੇਗੀ ਨਾ, ਫਿਰ ਚੜ੍ਹੈ ਚਵੱਗਲ ਬਨ। ਚਵੱਗਲ ਤਿੰਨਾਂ ਗੁਣਾਂ ਤੋਂ ਅੱਗੇ ਜੋ ਚੌਥੀ ਭੂਮਿਕਾ ਹੈ, ਤੈਨੂੰ ਭਾਈ ਤੁਰਿਆ ਪਦ ਦਾ ਵਨ, ਵਨ ਦਾ ਅਰਥ ਹੈ ਰੰਗ, ਤੁਰਿਆ ਪਦ ਦਾ ਰੰਗ, ਬ੍ਰਹਮ ਗਿਆਨ ਦਾ ਰੰਗ ਚੜ ਜਾਵੇਗਾ।
1: ਮਹੱਲਾ ਤੀਜਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਬਾਬੀਹਾ ਜਲਮ ਹੈ ਤੇਰਾ ਵਾਸ ਹੈ।
0: ਬੇਨਤੀ ਕੀਤੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਸ ਪਰਮੇਸ਼ਰ ਜੀ ਦੇ ਗਿਆਨ ਦੀ ਚਵੱਗਲ ਵਨ ਚੜ੍ਹਨੀ ਹੈ, ਜਿਸ ਪਰਮੇਸ਼ਰ ਜੀ ਦੇ ਨਾਮ ਦੀ ਚੌਥੀ ਭੂਮਿਕਾ ਨੂੰ ਮਹਾਰਾਜ ਪ੍ਰਾਪਤ ਕਰਨਾ ਤਿੰਨਾਂ ਗੁਣਾਂ ਤੋਂ ਉੱਪਰ, ਉਹ ਪਰਮੇਸ਼ਰ ਜੀ ਵੱਸਦੇ ਕਿੱਥੇ ਨੇ? ਹਜ਼ੂਰ ਫਰਮਾਉਂਦੇ ਨੇ, ਬਾਬੀਹਾ, ਹੇ ਜੀਵ, ਜਲ, ਜਲ ਦਾ ਅਰਥ ਹੈ ਚੇਤਨ ਬ੍ਰਹਮ, ਇਹ ਸਾਰਾ ਸੰਸਾਰ ਚੇਤਨ ਬ੍ਰਹਮ ਦਾ ਹੀ ਰੂਪ ਹੈ, ਇਸ ਜਲ ਚੇਤਨ ਬ੍ਰਹਮ ਦੇ ਅੰਦਰ ਹੀ ਤੇਰਾ ਵਾਸਾ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਨਾ, ਤੂੰ ਦਰੀਆਓ ਸਭ ਤੁਝ ਹੀ ਮਾਹ, ਜਿਵੇਂ 42 ਲੱਖ ਜੂਨੀਆਂ ਦੇ ਜੀਵ ਜਲ ਦੇ ਅੰਦਰ ਹੀ ਹੁੰਦੇ ਨੇ ਨਾ, ਮਛਲੀਆਂ ਇਸੇ ਪ੍ਰਕਾਰ, ਵੱਡੇ ਵੱਡੇ ਘੜਿਆਲ, ਸ਼ਾਰਕ, ਡਾਲਫਿਨ ਇਤਿਆਦਿਕ ਬਹੁਤ ਜੀਵ ਉਸ ਦੇ ਅੰਦਰ ਨੇ। ਇਸੇ ਪ੍ਰਕਾਰ ਇਹ ਜਿੰਨੇ ਵੀ ਜਗਤ ਦੇ ਜੀਵ ਨੇ, ਵਾਹਿਗੁਰੂ ਜੀ, ਸਾਰੇ ਆਪ ਜੀ ਦੇ ਅੰਦਰ ਹੀ ਨੇ। ਸੋ ਇੱਥੇ ਵੀ ਸਤਿਗੁਰੂ ਜੀ ਨੇ ਬਚਨ ਕੀਤਾ, ਜੀਵ, ਚੇਤਨ ਬ੍ਰਹਮ ਦਾ ਹੀ ਇਹ ਸਰੂਪ ਸਾਰਾ ਸੰਸਾਰ ਹੈ, ਤੇ ਚੇਤਨ ਬ੍ਰਹਮ ਦੇ ਅੰਦਰ ਹੀ ਤੇਰਾ ਵਾਸਾ ਹੋ ਰਿਹਾ ਹੈ।
1: ਜਲ ਹੀ ਮਾਹੇ ਫਿਰਾਹੇ।
0: ਜੋ ਤੂੰ ਸੰਸਾਰ ਦੇ ਅੰਦਰ ਵਿਚਰਦਾ ਨਾ, ਤੂੰ ਚੇਤਨ ਬ੍ਰਹਮ ਦੇ ਅੰਦਰ ਹੀ ਵਿਚਰ ਰਿਹਾ ਹੈ। ਇਹ ਜਿਤਨੇ ਬ੍ਰਹਿਮੰਡ ਨੇ ਪਰਮੇਸ਼ਰ ਜੀ ਦੇ, ਇੱਕ ਇੱਕ ਰੋਮ ਦੇ ਅੰਦਰ ਅੰਦਰ ਕਈ ਕਈ ਬ੍ਰਹਿਮੰਡ ਸਮਾਏ ਹੋਏ ਨੇ, ਤੂੰ ਬ੍ਰਹਿਮੰਡ ਦੇ ਅੰਦਰ ਹੀ ਹੈ ਨਾ, ਇਸ ਪ੍ਰਕਾਰ ਚੇਤਨ ਦੇ ਅੰਦਰ ਹੀ ਤੂੰ ਵਿਚਰ ਰਿਹਾ ਹੈ।
1: ਜਲ ਕੀ ਸਾਰ ਨਾ ਜਾਣ ਹੀ।
0: ਮਹਾਰਾਜ, ਜੇਕਰ ਅਸੀਂ ਬ੍ਰਹਮ ਜੀ ਦੇ ਅੰਦਰ ਹੀ ਵਿਚਰਦੇ ਹਾਂ, ਫਿਰ ਮਨ ਨੂੰ ਭੁੱਖ ਕਾਹਦੀ ਤੇ ਪਿਆਸ ਕਾਹਦੀ, ਫਿਰ ਮਨ ਦਾ ਤਰਸਣਾ ਕਾਹਦਾ ਤੇ ਲਲਚਾਉਣਾ ਕਾਹਦਾ, ਮੁੱਕ ਜਾਣਾ ਚਾਹੀਦਾ ਨਾ। ਤੇ ਹਜ਼ੂਰ ਫਰਮਾਉਂਦੇ ਨੇ, ਜਲ ਕੀ, ਹੇ ਜੀਵ, ਤੂੰ ਚੇਤਨ ਬ੍ਰਹਮ ਦੀ ਸਾਰ ਸੰਭਾਲ ਕਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ, ਪ੍ਰਾਪਤੀ ਕਰਨੀ ਨਹੀਂ ਜਾਣੀ ਹੈ,
1: ਤਾਂ ਤੂੰ ਕੂਕਣ ਪਾਹੇ।
0: ਇਸ ਕਰਕੇ ਤੂੰ ਰਾਤ ਦਿਨ ਕੂਕਦਾ ਹੈ, ਪੁਕਾਰਾ ਕਰਦਾ ਹੈ, ਵਸਦਾ ਤੇ ਚੇਤਨ ਬ੍ਰਹਮ ਦੇ ਅੰਦਰ ਹੀ ਹੈ, ਪਰ ਤੂੰ ਤਿਸ ਦੀ ਸਾਰ ਨਹੀਂ ਜਾਣੀ, ਤਿਸ ਦੀ ਸੰਭਾਲ ਨਹੀਂ ਜਾਣੀ, ਤਿਸ ਦੀ ਪ੍ਰਾਪਤੀ ਦੇ ਗੁਣਾਂ ਨੂੰ ਨਹੀਂ ਜਾਣਿਆ, ਇਸ ਕਰਕੇ ਤੂੰ ਰਾਤ ਦਿਨ ਕੂਕਦਾ ਫਿਰਦਾ ਹੈ,

0: ਗੁਰੂ ਰੂਪ ਕਿਰਪਾ ਦੇ ਬਦਲ ਹੋ ਕਰਕੇ ਨਾ ਜਲ ਥਲ ਹੀ ਚਾਰੇ ਪਾਸੇ ਵਰਸਾ ਰਹੇ ਨੇ, ਵਰਖਾ ਕਰ ਰਹੇ ਹਨ ਇਸੇ ਪ੍ਰਕਾਰ।
1: ਜਲ ਥਲ ਚੌਹ ਦਿਸ ਵਰਸਦਾ,
0: ਚਾਰੇ ਦਿਸ਼ਾਵਾਂ ਦੇ ਅੰਦਰ ਜੋ ਥਲ ਅਸਥਾਨ ਨੇ ਉੱਤਰ ਦੱਖਣ ਪੂਰਬ ਪੱਛਮ, ਸਤਿਗੁਰੂ ਜੀ ਤੇ ਕਿਰਪਾ ਦਾ ਜਲ ਰੂਪ ਹੋ ਕਰਕੇ ਵਰਸ ਰਹੇ ਨੇ। ਚਾਰੇ ਹੀ ਜੀਵਾਂ ਦੇ, ਚਾਰੇ ਹੀ ਵਰਣਾ ਦੇ ਜੀਵਾਂ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ ਇਸੇ ਪ੍ਰਕਾਰ।
1: ਜਲ ਥਲ ਚੌਹ ਦਿਸ ਵਰਸਦਾ,
0: ਜਲ ਕਹਿਣਾ ਕਰੀਏ ਜਿਹੜੇ ਪ੍ਰੇਮੀ ਨੇ, ਥਲ ਕਹਿਣਾ ਕਰੀਏ ਅਪ੍ਰੇਮੀ ਜਿਨ੍ਹਾਂ ਦੇ ਮਨ ਵਿੱਚ ਕੋਈ ਪਿਆਰ ਨਹੀਂ, ਜਲ ਕਹਿਣਾ ਕਰੀਏ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਤੇ ਪ੍ਰੇਮ ਰੂਪੀ ਜਲ ਹੈ, ਤੇ ਥਲ ਕਹਿਣਾ ਕਰੀਏ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਤੇ ਸ਼ਰਧਾ ਹੈ ਤੇ ਨਾ ਪਿਆਰ, ਖੁਸ਼ਕ ਹਿਰਦਿਆਂ ਵਾਲੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਵੇਂ ਕੋਈ ਪ੍ਰੇਮੀ ਹੈ, ਭਾਵੇਂ ਅਪ੍ਰੇਮੀ ਹੈ, ਭਾਵੇਂ ਕੋਈ ਗੁਰਮੁਖ ਹੈ, ਭਾਵੇਂ ਕੋਈ ਮਨਮੁਖ ਹੈ, ਭਾਵੇਂ ਕੋਈ ਪਿਆਰ ਵਾਲਾ, ਭਾਵੇਂ ਕੋਈ ਪਿਆਰ ਤੋਂ ਹੀਣਾ, ਚਾਰੇ ਹੀ ਦਿਸ਼ਾਵਾਂ ਦੀਆਂ ਜੋ ਵਸਣ ਵਾਲੀਆਂ ਚਾਰੇ ਖਾਣੀਆਂ ਨੇ, ਉਹਨਾਂ ਚਾਰੇ ਖਾਣੀਆਂ ਦੇ ਸਾਰੇ ਜੀਵਾਂ ਦੇ ਉੱਪਰ ਸਤਿਗੁਰੂ ਜੀ ਬੱਦਲ ਸਰੂਪ ਦਾ ਉਪਦੇਸ਼ ਰੂਪੀ ਜਲ ਵਰ ਰਿਹਾ ਹੈ।
1: ਖਾਲੀ ਕੋ ਥਾਓ ਨਾਹੇ,
0: ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਤੇ ਕੋਈ ਖਾਲੀ ਥਾਂ ਹੈ ਹੀ ਨਹੀਂ, ਸਾਰੀਆਂ ਥਾਵਾਂ ਤੇ ਬਖਸ਼ਿਸ਼ ਰੂਪ ਹੋ ਕਰਕੇ ਵਰਤ ਰਹੇ ਹਨ।
1: ਇਹ ਤਾਂ ਜਲ ਵਰਸਦਾ ਤਿਖ ਮਰਹੇ,
0: ਮਹਾਰਾਜ ਫਿਰ ਇਹ ਜਿਹੜੇ ਸੰਸਾਰੀ ਜੀਵ ਨੇ ਫਿਰ ਤਰਸਦੇ ਕਿਉਂ ਫਿਰਦੇ ਨੇ, ਫਿਰ ਵਿਰਲਾਪ ਕਿਉਂ ਕਰਦੇ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਲ ਤੇ ਕਿਰਪਾ ਰੂਪੀ ਇੰਨਾ ਵਰਸਦਾ, ਪਰ ਇਹ ਜਿਹੜੇ ਜੀਵ ਨੇ ਤਾਂ ਵੀ ਤਿਹਾਏ ਤਾਂ ਮਰ ਰਹੇ ਹਨ।
1: ਇਹ ਤਾਂ ਜਲ ਵਰਸਦਾ ਤਿਖ ਮਰਹੇ,
0: ਇਸ ਪ੍ਰਕਾਰ ਤਿਖ ਪਿਆਸਾ ਲੱਗੀ ਏ ਪਦਾਰਥਾਂ ਨੂੰ ਇਕੱਠੇ ਕਰਨੇ ਦੀ, ਤ੍ਰਿਸ਼ਨਾ ਲੱਗੀ ਏ ਬਹੁਤੇ ਖਾਣੇ ਬਹੁਤੇ ਜੀਵਣੇ ਦੀ, ਸੋ ਜਲ ਤੇ ਸਬਤ ਜਗ ਤੇ ਵਰਤ ਰਿਹਾ, ਪਰ ਇਹ ਜਿਹੜਾ ਜੀਵ ਤਾਂ ਕਰਕੇ ਤਰਸ ਰਿਹਾ ਹੈ।
1: ਭਾਗ ਤਿਨਾ ਕੇ ਨਾਹੇ,
0: ਇਹਨਾਂ ਦੇ ਏਡੇ ਚੰਗੇ ਭਾਗ ਨਹੀਂ, ਸੁਚੱਜੇ ਭਾਗ ਨਹੀਂ ਕਿ ਸਤਿਗੁਰੂ ਜੀ ਦੀ ਉਪਦੇਸ਼ ਰੂਪੀ ਵਰਖਾ ਦਾ ਜਲ ਇਹਨਾਂ ਦੇ ਉੱਪਰ ਪੈ ਜਾਵੇ। ਜਿਵੇਂ ਪ੍ਰਤੱਖ ਸਾਧ ਸੰਗਤ ਜੀ ਮੀਂਹ ਵਰਦਾ ਹੋਵੇ ਨਾ, ਜਿਸ ਨੇ ਮੀਂਹ ਤੋਂ ਬਚਣਾ ਹੋਵੇ, ਪਾਣੀ ਤੋਂ ਬਚਣਾ ਹੋਵੇ ਨਾ, ਉਹ ਆਪਣੇ ਸਿਰ ਦੇ ਉੱਪਰ ਛਤਰੀ ਲੈ ਲੈਂਦਾ, ਫਿਰ ਉਸ ਦੇ ਉੱਪਰ ਪਾਣੀ ਨਹੀਂ ਪੈਂਦਾ। ਦਾ ਦ੍ਰਿਸ਼ਟਾਂਤ ਸਤਿਗੁਰੂ ਜੀ ਦੀ ਕਿਰਪਾ ਦਾ ਜਲ ਤੇ ਵਰਤ ਰਿਹਾ, ਵਰ ਰਿਹਾ ਹੈ, ਪਰ ਅਗਿਆਨੀ ਮਨਮੁਖ ਜੀਵਾਂ ਨੇ ਜਿਹੜੀ ਮਨਮੁਖਤਾਈ ਧਾਰਨ ਕੀਤੀ ਹੈ ਨਾ, ਇਹ ਮਨਮੁਖਤਾਈ ਦੀ ਛਤਰੀ ਤਾਰਨ ਲਈ ਹੋਈ ਹੈ। ਇਸ ਕਰਕੇ ਇਹਨਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਰੂਪੀ ਕਿਰਪਾ ਜਲ ਨਹੀਂ ਪੈਂਦਾ ਜੀ। ਪੈਂਦਾ ਕਿਉਂ ਨਹੀਂ? ਹਜ਼ੂਰ ਬਚਨ ਕਰਦੇ ਨੇ ਮਨਮੁਖਤਾਈ ਦੀ ਛਤਰੀ ਤਾਂ ਤਾਣੀ ਹੈ, ਇਹਨਾਂ ਦੇ ਭਾਗ ਇੰਨੇ ਚੰਗੇ ਨਹੀਂ ਕਿ ਸਤਿਗੁਰੂ ਜੀ ਦੀ ਕਿਰਪਾ ਦਾ ਜਲ ਪ੍ਰਾਪਤ ਕਰ ਲੈਣ।
1: ਨਾਨਕ ਗੁਰਮੁਖ ਤਿੰਨ ਸੋਝੀ ਪਈ,
0: ਮਹਾਰਾਜ ਫਿਰ ਇਹ ਉਪਦੇਸ਼ ਰੂਪੀ ਅੰਮ੍ਰਿਤ ਜਲ ਪ੍ਰਾਪਤ ਕਰਨਾ ਕਿੰਨਾ ਨੂੰ ਨਸੀਬ ਹੋਇਆ, ਭਾਗ ਕਿੰਨਾ ਦੇ ਚੰਗੇ ਨੇ? ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਸਤਿਗੁਰੂ ਜੀ ਦੀ ਸੰਗਤ ਕਰਕੇ ਉਪਦੇਸ਼ ਦੁਆਰਾ ਸਮਝ ਲੈਂਦੇ ਨੇ ਨਾ, ਤਿੰਨ ਸੋਝੀ ਪਈ, ਗੁਰ ਉਪਦੇਸ਼ ਦੁਆਰਾ ਤਿੰਨਾਂ ਨੂੰ ਸੋਝੀ ਪਈ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਗਿਆਤ ਹੋਈ ਹੈ।
1: ਜਿਨ ਵਸਿਆ ਮਨ ਮਾਹੇ,
0: ਜਿਨ੍ਹਾਂ ਦੇ ਮਨ ਦੇ ਅੰਦਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਜੀ ਦਾ ਨਾਮ ਵਸਿਆ ਹੈ, ਭਾਈ ਉਹਨਾਂ ਨੂੰ ਹੀ ਸੋਝੀ ਪਈ ਜਾਣਨਾ ਕਰੋ।
1: ਪੌੜੀ
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਉਪਦੇਸ਼ ਬਚਨ ਕਰਦੇ ਨੇ। ਇਸ ਵਾਰ ਦੀਆਂ ਸਾਰੀਆਂ ਜਿਹੜੀਆਂ ਪੌੜੀਆਂ ਨੇ ਉਹ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀਆਂ ਨੇ। ਹਜ਼ੂਰ ਫਰਮਾਉਂਦੇ ਹਨ ਜੀ,
1: ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ।
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਪਰਮੇਸ਼ਰ ਜੀ ਦੀ ਸਮਝ ਸੋਝੀ ਗੁਰੂ ਉਪਦੇਸ਼ ਦੁਆਰਾ ਆਉਂਦੀ ਹੈ, ਅਤੇ ਇਸ ਪਰਮੇਸ਼ਰ ਜੀ ਦਾ ਜਸ ਕੈਸਾ ਹੈ, ਕਿੰਨੀ ਕੁ ਵਡਿਆਈ ਹੈ ਅਤੇ ਇਸ ਪਰਮੇਸ਼ਰ ਜੀ ਦੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਯੋਗੀਆਂ ਦੇ ਨੌ ਨਾਥ, ਘੁੱਗੂ ਨਾਥ, ਚਰਪਟ ਨਾਥ ਇਤਿਆਦਿਕ ਕਹੇ ਜਾਂਦੇ ਨੇ। ਇਸੇ ਪ੍ਰਕਾਰ ਉੱਤਮ ਪੁਰਖਾਂ ਦੇ ਵਿੱਚੋਂ ਛੇ ਜਤੀ ਕਹੀ ਜਾਂਦੇ ਨੇ, ਜਿਵੇਂ ਲਛਮਣ ਜਤੀ, ਇਸੇ ਪ੍ਰਕਾਰ ਸਾਧ ਸੰਗਤ ਜੀ ਭੈਰਵ ਜਤੀ, ਗੰਗਾ ਪੁੱਤਰ ਭੀਸ਼ਮ ਜਤੀ, ਹਨੂਮਾਨ ਜਤੀ ਇਤਿਆਦਿਕ ਛੇ ਜਤੀ ਕਹੇ ਜਾਂਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ ਇਹ ਨੌ ਨਾਥ ਅਤੇ ਜਿਹੜੇ ਛੇ ਜਤੀ ਨੇ, 84 ਸਿੱਧ ਹੋਏ ਨੇ, ਅਤੇ ਪੂਜਨੀਕ ਪੀਰ ਮੁਸਲਮਾਨਾਂ ਦੇ ਜਿੰਨੇ ਵੀ ਹੋਏ ਨੇ ਨਾ, ਕਿਸੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਦਾ ਅੰਤ ਨਹੀਂ ਪਾਇਆ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਵੱਡੇ ਵੱਡੇ ਮਨ ਦੇਵਤੇ ਕਈ ਜੁਗਤ ਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਦੇ ਪਾਸੋਂ ਵੀ ਵਾਹਿਗੁਰੂ ਜੀ ਦੀ ਵਡਿਆਈ ਦਾ ਮਹਿਮਾ ਦਾ ਅੰਤ ਨਹੀਂ ਜਾਣਿਆ ਗਿਆ।
1: ਗੁਰਮੁਖ ਨਾਮ ਤਿਹਾਏ ਤੁਝੈ ਸਮਾਇਆ।
0: ਹੇ ਵਾਹਿਗੁਰੂ ਜੀ, ਜਿਨ੍ਹਾਂ ਗੁਰਮੁਖਾਂ ਨੇ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ ਨਾ, ਉਹ ਆਪ ਜੀਆਂ ਦੇ ਸਰੂਪ ਦੇ ਅੰਦਰ ਹੀ ਸਮਾ ਗਏ ਨੇ। ਜੋ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ

0: ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਕੁਦਰਤ ਨੂੰ ਤੁਸੀਂ ਆਪ ਜਾਣਦੇ ਹੋ। ਯੁਗ ਛੱਤੀ ਗੁਬਾਰ, ਛੱਤੀ ਯੁਗ ਅੰਧਕਾਰ ਘੁੱਪ ਹਨੇਰਾ ਗੁਬਾਰ ਹੀ ਆਪ ਜੀ ਨੇ ਕਰ ਛੱਡਿਆ। ਉਸ ਵੇਲੇ ਸਮਾਧੀ ਸਥਿਤ ਹੋ ਕਰਕੇ ਨੌ ਯੁਗ ਵਾਵਾ ਅੱਖਰ ਦਾ ਜਾਪ ਕੀਤਾ, ਨੌ ਯੁਗ ਹਾਹਾ ਅੱਖਰ ਦਾ ਜਾਪ ਕੀਤਾ, ਨੌ ਯੁਗ ਗੱਗਾ ਅੱਖਰ ਦਾ ਜਾਪ ਕੀਤਾ, ਨੌ ਯੁਗ ਰਾਰਾ ਅੱਖਰ ਦਾ ਜਾਪ ਕੀਤਾ। ਫਿਰ ਚਾਰੇ ਹੀ ਚਾਰੇ ਹੀ ਅੱਖਰਾਂ ਨੂੰ ਸੰਮਿਲਿਤ ਕਰਕੇ ਮਾਤਰਾਵਾਂ ਲਾ ਕੇ ਵਾਹਿਗੁਰੂ ਗੁਰਮੰਤਰ ਬਣਾ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਗਤ ਦਾ ਹੀ ਬਖਸ਼ਿਸ਼ ਕਰਨਾ ਕੀਤਾ। ਯੁਗ ਛੱਤੀ ਗੁਬਾਰ ਮਹਾਰਾਜ, ਇਸ ਪ੍ਰਕਾਰ ਬਹੁਤ ਸਮਾਂ ਛੱਤੀ ਯੁਗ ਧੁੰਦ ਗੁਬਾਰ ਕਰ ਛੱਡਿਆ। ਸੋ ਜਿਸ ਵੇਲੇ ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜੈ ਮੁਖ ਕੰਠ ਸਵਾਰ, ਫਿਰ ਆਪ ਜੀ ਨੇ ਵਿਸ਼ਨੂੰ ਜੀ ਨੂੰ ਪੈਦਾ ਕੀਤਾ ਹੈ, ਨਾਭੀ ਦੇ ਵਿੱਚੋਂ ਕਮਲ ਫੁੱਲ ਉਪਜਿਆ, ਉਸ ਦੇ ਵਿੱਚੋਂ ਬ੍ਰਹਮਾ ਜੀ ਪ੍ਰਗਟ ਹੋਏ ਨੇ, ਆਪਣੇ ਆਪ ਨੂੰ ਸਮਰੱਥ ਜਾਣ ਕੇ ਕਮਲ ਦੇ ਫੁੱਲ ਨੂੰ ਲੱਤ ਮਾਰੀ ਹੈ, ਇਹ ਕੌਣ ਹੈ, ਮੈਨੂੰ ਪੈਦਾ ਕਰਨ ਵਾਲਾ ਸਮਰੱਥ ਤੇ ਮੈਂ ਹਾਂ, ਐਸੀ ਕਲਾ ਵਰਤੀ, ਉਸ ਕਮਲ ਦੀ ਨਾਲ ਵਿੱਚ ਹੀ ਡਿੱਗ ਪਏ ਬ੍ਰਹਮਾ ਜੀ। ਫਿਰ ਇਸ ਪ੍ਰਕਾਰ 18 ਯੁਗ ਭਾਂਟਣੀਆਂ ਖਾਂਦੇ ਨਾਲੀ ਦੇ ਅੰਦਰ ਥੱਲੇ ਨੂੰ ਆਉਂਦੇ ਗਏ, ਪਰ ਨਾਲ ਦਾ ਵੀ ਅੰਤ ਨਾ ਜਾਣਿਆ ਗਿਆ। ਫਿਰ ਵਚਨ ਹੋਇਆ, ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਬ੍ਰਹਮਾ ਜੀ ਤਪ ਵਿੱਚ ਜੁੜੇ ਅਤੇ ਫਿਰ 36 ਯੁਗਾਂ ਵਿੱਚ ਵਾਹਿਗੁਰੂ 18 ਯੁਗਾਂ ਵਿੱਚ ਥੱਲੇ ਨੂੰ ਆਏ ਸਨ, 18 ਯੁਗ ਉੱਪਰ ਨੂੰ ਗਏ। ਇਸ ਪ੍ਰਕਾਰ ਯੁਗ 36 ਗੁਬਾਰ ਐਸੇ ਬਲੀਓ, ਬ੍ਰਹਮਾ ਜੀ ਵਰਗਿਆਂ ਨੂੰ 36 ਯੁਗ ਤੇ ਆਪ ਜੀ ਨੇ ਕਮਲ ਦੀ ਨਾਲੀ ਦੇ ਅੰਦਰ ਅੰਧ ਗੁਬਾਰ ਹਨੇਰੇ ਦੇ ਵਿੱਚ ਹੀ ਭਰਮਾ ਦਿੱਤਾ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤਿਸ ਹੀ ਭਾਇਆ, ਜਿਵੇਂ ਆਪ ਜੀ ਨੂੰ ਤਿਸ ਨੂੰ ਭਾਉਂਦਾ ਤਿਵੇਂ ਤਿਵੇਂ ਕਰਦੇ ਹੋ। ਆਪ ਜੀ ਨੂੰ 36 ਯੁਗ ਬ੍ਰਹਮੇ ਨੂੰ ਨਾਲ ਵਿੱਚ ਭਰਮਾਉਣਾ ਹੀ ਪਾਇਆ ਹੈ। ਆਪ ਜੀ ਨੂੰ 36 ਯੁਗ ਅੰਧ ਗੁਬਾਰ ਹਨੇਰਾ ਕਰਕੇ ਚਾਰ ਅੱਖਰਾਂ ਦਾ ਜਾਪ ਕਰਨਾ ਹੀ ਪਾਇਆ। ਜਿਵੇਂ ਆਪ ਜੀ ਨੂੰ ਪਾਇਆ ਤਿਵੇਂ ਆਪ ਜੀ ਕਰਦੇ ਹੋ।
1: ਜਲਾ ਬਿੰਬ ਅਸਰਾਲ ਤਿਨੈ ਵਰਤਾਇਆ।
0: ਤੇ ਮਹਾਰਾਜ, ਜਿਸ ਵੇਲੇ 36 ਯੁਗ ਗੁਬਾਰ ਸੀ, ਅੰਧਕਾਰ ਸੀ, ਫਿਰ ਪਰਮੇਸ਼ਰ ਜੀ ਨੇ ਸ੍ਰਿਸ਼ਟੀ ਦਾ ਪਸਾਰਾ ਕਿਵੇਂ ਕੀਤਾ? ਸਤਿਗੁਰਾਂ ਦੇ ਬਚਨ ਨੇ ਨਾ, ਸਾਚੇ ਤੇ ਪਵਨਾ ਭਾਇਆ, ਪਵਨੈ ਤੇ ਜਲ ਹੋਏ। ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪ ਪਹਿਲਾਂ ਹਵਾ ਨੂੰ ਪ੍ਰਗਟ ਕੀਤਾ ਹੈ, ਹਵਾ ਤੋਂ ਜਲ ਨੂੰ ਪ੍ਰਗਟ ਕਰ ਲਿਆ ਹੈ। ਬਚਨ ਕਰਨਾ ਕਰਦੇ ਨੇ, ਜਲਾ ਬਿੰਬ ਅਸਰਾਲ, ਜਲ ਦਾ ਅਰਥ ਵੀ ਪਾਣੀ ਹੈ, ਬਿੰਬ ਦਾ ਅਰਥ ਵੀ ਪਾਣੀ ਹੈ। ਦੋ ਵਾਰ ਪਾਣੀ ਆ ਗਿਆ ਤੇ ਅਰਥ ਬਣੇਗਾ ਪਾਣੀ ਹੀ ਪਾਣੀ ਸੀ, ਅਸਰਾਲ ਦਾ ਅਰਥ ਹੈ ਭਿਆਨਕ, ਚਾਰੇ ਪਾਸੇ ਭਿਆਨਕ ਪਾਣੀ ਹੀ ਪਾਣੀ ਵਰਤਿਆ ਹੋਇਆ ਸੀ। ਤਿਨੈ ਵਰਤਾਇਆ, ਐਸਾ ਜਲ ਦਾ ਹੀ ਵਰਤਾਰਾ ਪਰਮੇਸ਼ਰ ਜੀ ਨੇ

0: ਅਨੀਲ ਜਿੱਥੇ ਗਿਣਤੀਆਂ ਮੁੱਕ ਜਾਣ, ਜਿਵੇਂ ਇਕਾਈ ਦਹਾਈ ਸੈਂਕੜਾ, ਹਜ਼ਾਰ ਦਹਿ ਹਜ਼ਾਰ, ਲੱਖ ਦਹਿ ਲੱਖ, ਕਰੋੜ ਦਹਿ ਕਰੋੜ, ਅਰਬ ਦਹਿ ਅਰਬ, ਖਰਬ ਦਹਿ ਖਰਬ, ਫਿਰ ਅੱਗੇ ਆਉਂਦਾ ਨੀਲ। ਇਹ ਨੀਲ ਇੱਕ ਗਿਣਤੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਜੋ ਮਿਣਤੀ ਉਹ ਦੱਸਣਾ ਕੀਤੀ ਹੈ, ਜੋ ਪਰਮੇਸ਼ਰ ਜੀ ਨੇ ਨਾ, ਨੀਲ ਇੱਕ ਗਿਣਤੀ ਹੈ, ਅਨੀਲ ਜਿੱਥੇ ਗਿਣਤੀਆਂ ਨਾ ਹੋਣ। ਸਾਰੀਆਂ ਗਿਣਤੀਆਂ ਮਿਣਤੀਆਂ ਤੋਂ ਰਹਿਤ ਪਰਮੇਸ਼ਰ ਜੀ ਨੇ, ਫਿਰ ਅਗਮ ਨੇ ਮਨ ਕਰਕੇ ਇੰਦਰੀਆਂ ਕਰਕੇ ਤਿਸ ਤੱਕ ਗਮਤਾ ਨਹੀਂ ਹੁੰਦੀ। ਸਰਜੀਤ ਸਬਾਇਆ, ਸਰਜੀਤ ਦਾ ਅਰਥ ਹੈ ਉਤਪੰਨ ਕਰਨਾ, ਸਿਰਜ ਦੇਣਾ। ਸਾਰੇ ਜਗਤ ਨੂੰ ਪਰਮੇਸ਼ਰ ਜੀ ਨੇ, ਕੋੜਾ ਕਰੋੜਾ ਬ੍ਰਹਿਮੰਡਾਂ ਨੂੰ, ਚਾਰੇ ਖਾਣੀਆਂ ਦੇ ਸਹਿਤ ਫਿਰ ਆਪ ਹੀ ਭਾਈ ਸਿਰਜ ਦੇਣਾ ਕੀਤਾ ਹੈ।
1: ਅਗਨ ਉਪਾਈ ਵਾਦ ਭੁੱਖ ਤਿਹਾਇਆ।
0: ਇਸ ਪ੍ਰਕਾਰ ਪਰਮੇਸ਼ਰ ਜੀ ਨੇ ਫਿਰ ਜੀਵਾਂ ਦੇ ਪੇਟ ਦੇ ਅੰਦਰ ਨਾ ਅਗਨ ਉਪਾਈ ਜਠਰ ਅਗਨੀ ਪੈਦਾ ਕਰ ਦਿੱਤੀ ਏ, ਜਿਸ ਦੇ ਕਰਕੇ ਵਾਦ ਭੁੱਖ ਤਿਹਾਇਆ। ਉਸ ਜਠਰ ਅਗਨੀ ਕਰਕੇ ਭੁੱਖ ਤੇ ਦਾ ਵਾਦ ਝਗੜਾ ਦੇਹੀ ਦੇ ਅੰਦਰ ਪੈ ਗਿਆ। ਕਦੇ ਭੁੱਖ ਲੱਗ ਜਾਂਦੀ ਹੈ, ਕਦੇ ਪਿਆਸ ਲੱਗ ਜਾਂਦੀ ਏ, ਇਹ ਜਠਰ ਅਗਨੀ ਕਰਕੇ ਹੈ। ਪੁਰਾਣੇ ਸਮਿਆਂ ਦੇ ਅੰਦਰ ਜਿਹੜੇ ਵੈਦ ਹੁੰਦੇ ਸਨ ਨਾ, ਅੱਜ ਵੀ ਕਿਤੇ ਕਿਤੇ ਮਿਲ ਜਾਂਦੇ ਨੇ। ਜੇ ਕਿਸੇ ਨੂੰ ਭੁੱਖ ਨਾ ਲੱਗੇ, ਨਬਜ਼ ਫੜ ਕੇ ਦੇਖ ਲੈਂਦੇ ਨੇ, ਕਹਿੰਦੇ ਜੀ ਤੇਰੇ ਪੇਟ ਦੀ ਅਗਨੀ ਮੰਦ ਪੈ ਗਈ ਏ, ਜਠਰ ਅਗਨੀ ਮੰਦ ਪੈ ਗਈ ਏ, ਇਸ ਕਰਕੇ ਖਾਧਾ ਭੋਜਨ ਪਹਿਲਾਂ ਪਚਦਾ ਨਹੀਂ, ਪਹਿਲਾਂ ਪਚੇ ਤਾਂ ਹੀ ਅੱਗੇ ਭੁੱਖ ਲੱਗੇ ਨਾ। ਇਸ ਪ੍ਰਕਾਰ ਪੇਟ ਦੇ ਅੰਦਰ ਅਗਨੀ ਹੈ ਜਿਹੜੀ ਭੋਜਨ ਨੂੰ ਪਚਾਉਂਦੀ ਏ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਾਰੇ ਜੀਵਾਂ ਦੇ ਅੰਦਰ ਇਸ ਪ੍ਰਕਾਰ ਜਠਰ ਅਗਨੀ ਪੈਦਾ ਕਰ ਦਿੱਤੀ, ਜਿਸ ਜਠਰ ਅਗਨੀ ਨੇ ਭੁੱਖ ਅਤੇ ਪਿਆਸ ਦੀ ਜੋ ਲੜਾਈ ਹੈ, ਵਾਦ ਝਗੜਾ ਦੇਹਾਂ ਦੇ ਅੰਦਰ ਪਾ ਦਿੱਤਾ। ਇਸੇ ਪ੍ਰਕਾਰ
1: ਅਗਨ ਉਪਾਈ ਵਾਦ ਭੁੱਖ ਤਿਹਾਇਆ।
0: ਪਰਮੇਸ਼ਰ ਜੀ ਨੇ ਸਾਰੀ ਬਨਸਪਤੀ ਦੇ ਅੰਦਰ ਸਮਾਨ ਅਗਨੀ ਪੈਦਾ ਕੀਤੀ ਹੈ। ਜਿੰਨੇ ਵੀ ਬ੍ਰਿਸ਼ ਨੇ, ਜਿੰਨੀਆਂ ਵੀ ਫਸਲਾਂ, ਜਿੰਨੀ ਹਰਿਆਵਲਤਾ, 18 ਭਾਰ ਬਨਸਪਤੀ, ਇਹਨਾਂ ਅੱਗ ਸਾਰੀਆਂ ਲੱਕੜਾਂ ਦੇ ਦਰਖਤਾਂ ਦੇ ਅੰਦਰ ਹੈ, ਸਾਰੀ ਬਨਸਪਤੀ ਦੇ ਅੰਦਰ ਹੈ। ਜੇ ਬਨਸਪਤੀ ਦੇ ਅੰਦਰ ਅਗਨੀ ਨਾ ਹੋਵੇ, ਸਮਾਨ ਅਗਨੀ ਗਰਮਾਇਸ਼ ਨਾ ਹੋਵੇ, ਇਹ ਜਿਹੜੀ ਇਸ ਪ੍ਰਕਾਰ ਖੇਤੀ ਤੇ ਬਨਸਪਤੀ ਕਦੇ ਵੱਧ ਫੁੱਲ ਹੀ ਨਹੀਂ ਸਕਦੀ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮਹਾਰਾਜ ਆਪ ਜੀ ਨੇ 18 ਭਾਰ ਬਨਸਪਤੀ ਦੇ ਅੰਦਰ ਸਮਾਨ ਅਗਨੀ ਪੈਦਾ ਕਰ ਦਿੱਤੀ ਏ, ਜਿਸ ਤੋਂ ਅੰਨ ਅਤੇ ਇਸ ਪ੍ਰਕਾਰ ਉਪਜ ਹੁੰਦੀ ਏ। ਆਪ ਜੀ ਨੇ ਭੁੱਖ ਤੇ ਤੇਹ ਫਿਰ ਇਸ ਪ੍ਰਕਾਰ 18 ਭਾਰ ਬਨਸਪਤੀ ਦੁਆਰਾ ਜੀਵਾਂ ਦੀ ਨਿਵਿਰਤ ਕੀਤੀ ਹੈ। ਇਸੇ ਪ੍ਰਕਾਰ
1: ਅਗਨ ਉਪਾਈ ਵਾਦ ਭੁੱਖ ਤਿਹਾਇਆ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਮਹਾਰਾਜ ਆਪ ਜੀ ਨੇ ਸਮੁੰਦਰ ਦੇ ਪੇਟ ਦੇ ਅੰਦਰ ਅਗਨੀ ਪੈਦਾ ਕਰ ਦਿੱਤੀ ਏ। ਉਹ ਜਿਹੜੀ ਅਗਨੀ ਹੈ ਨਾ, ਲੱਖਾਂ ਕਰੋੜਾਂ ਅਰਬਾਂ ਕਿਊਸਕ ਜਲ ਜਿਹੜਾ ਉਹ ਰੋਜ਼ ਸਾੜਦੀ ਹੈ, ਪਰ ਸਮੁੰਦਰ ਨੂੰ ਮੁਕੰਮਲ ਤੌਰ ਤੇ ਸਾੜ ਨਹੀਂ ਸਕਦੀ। ਪਰ ਤੱਕ ਜਿਹੜਾ ਜਲ ਅੱਗ ਨੂੰ ਬੁਝਾ ਦਿੰਦਾ ਹੈ, ਪਰ ਜਿਹੜਾ ਸਮੁੰਦਰ ਹੈ ਉਸ ਅਗਨੀ ਨੂੰ ਬੁਝਾ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਵਾਦ, ਇਹ ਜਿਹੜਾ ਜਲ ਨੂੰ ਸੋਖਣ ਦਾ ਅਗਨੀ ਦਾ ਕਾਰਜ ਵਾਦ ਰੂਪੀ ਇਹ ਚੱਲਦਾ ਰਹਿੰਦਾ ਹੈ। ਭੁੱਖ ਤਿਹਾਇਆ, ਮਹਾਰਾਜ ਖੇਡ ਤੇ ਸਾਰੀ ਆਪ ਜੀ ਦੀ ਹੈ, ਪਰ ਜੀਵਾਂ ਨੂੰ ਪਦਾਰਥਾਂ ਦੇ ਖਾਣ ਦੀ ਭੁੱਖ ਤੇ ਇਕੱਠਾ

0: ਦਾ ਕਿਉਂ ਹੈ? ਜਦੋਂ ਸਾਰਾ ਕੁਛ ਪਰਮੇਸ਼ਰ ਜੀ ਨੇ ਸਿਰਜਿਆ, ਫਿਰ ਅਟਲ ਪਰਮੇਸ਼ਰ ਜੀ ਦੀ ਸਿਰਜਣਾ ਵੀ ਅਟਲ ਹੀ ਰਹਿਣੀ ਚਾਹੀਦੀ ਹੈ ਨਾ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਦੂਜਾ ਪਾਇਆ, ਜਿਨ੍ਹਾਂ ਦੇ ਮਨ ਨੂੰ ਦਵੈਤ ਭਾਈ ਹੈ ਨਾ, ਦੁਨੀਆਂ ਦੇ ਉਹਨਾਂ ਲੋਕਾਂ ਦੇ ਸਿਰ ਦੇ ਉੱਪਰ ਕਾਲ ਕੂਕਦਾ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਾਉ ਕਾਲ ਨਾ ਖਾਤੇ। ਸੰਤ ਜਨਤਾ ਜਿਉਂਦੇ ਜੀ ਵੀ ਸੁਰਤ ਕਰਕੇ ਵਾਹਿਗੁਰੂ ਜੀ ਦੇ ਅੰਦਰ ਸਮਾਏ ਰਹਿੰਦੇ ਨੇ, ਤੇ ਜਿਸ ਵੇਲੇ ਸਰੀਰ ਸ਼ਾਂਤ ਹੁੰਦਾ ਫਿਰ ਆਤਮਿਕ ਤੌਰ ਤੇ ਵਾਹਿਗੁਰੂ ਜੀ ਦੇ ਅੰਦਰ ਅਨੰਤ ਕਾਲ ਵਾਸਤੇ ਸਮਾ ਜਾਂਦੇ ਨੇ, ਸਦਾ ਸਦਾ ਵਾਸਤੇ ਸਮਾ ਜਾਂਦੇ ਨੇ। ਬਹੁੜੋ ਕਾਲ ਤਿੰਨਾਂ ਨੂੰ ਮਾਰਦਾ ਹੀ ਨਹੀਂ। ਇਹ ਤੇ ਦੁਨੀਆਂ ਦੋ ਨੀਹਾਂ ਨੇ ਜਗਤ ਦੀਆਂ, ਜਨਮ ਲੈਣਾ ਤੇ ਮਰ ਜਾਣਾ। ਐਸਾ ਜਿਹੜਾ ਜਗਤ ਹੈ, ਜਿਹੜਾ ਦਵੈਤ ਭਾਵ ਵਿੱਚ ਲੱਗਣਾ ਹੀ ਜਿਨ੍ਹਾਂ ਨੂੰ ਪਾਇਆ ਹੈ, ਉਹਨਾਂ ਦੇ ਸਿਰ ਦੇ ਉੱਪਰ ਭਾਈ ਕਾਲ ਸਦਾ ਕੂਕਦਾ ਹੈ।
1: ਰੱਖੈ ਰੱਖਣਹਾਰ ਜਿਨ ਸ਼ਬਦ ਬੁਝਾਇਆ।
0: ਸੋ ਮਹਾਰਾਜ, ਫਿਰ ਕਾਲ ਤੋਂ ਕਦੇ ਕੋਈ ਬਚਿਆ ਵੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸਮਝਾਉਂਦੇ ਨੇ ਗੁਰਮੁਖੋ, ਹੇ ਭਾਈ, ਸ਼ਬਦ ਬੁਝਾਇਆ, ਜਿਨ੍ਹਾਂ ਨੂੰ ਪੂਰਿਆਂ ਸਤਿਗੁਰਾਂ ਨੇ ਉਪਦੇਸ਼ ਦੁਆਰਾ ਅਕਾਲ ਪੁਰਖ ਜਾਂ ਵਾਹਿਗੁਰੂ ਜੀ ਦਾ ਸਰੂਪ, ਜੋ ਜੀਵ ਦੇ ਹਿਰਦੇ ਦੇ ਅੰਦਰ ਆਤਮ ਸਰੂਪ ਹੈ ਨਾ, ਅਤੇ ਇਸ ਆਤਮ ਸਰੂਪ ਦੀ ਸਮਝ ਦੇ ਦੇਣਾ ਕੀਤੀ ਹੈ, ਜਿਸ ਨੇ ਗੁਰ ਸ਼ਬਦ ਦੁਆਰਾ ਆਤਮ ਸਰੂਪ ਨੂੰ ਜਾਣਿਆ। ਰੱਖੈ ਰੱਖਣਹਾਰ, ਰੱਖਣਹਾਰ ਪਰਮੇਸ਼ਰ ਜੀ ਤਿੰਨਾਂ ਦੇ ਤਾਂ ਹੀ ਰੱਖ ਲੈਣਾ ਕਰਦੇ ਨੇ, ਤਿੰਨਾਂ ਨੂੰ ਕਾਲ ਦੇ ਹਵਾਲੇ ਨਹੀਂ ਕਰਦੇ, ਕਾਲ ਰੂਪੀ ਦਾੜਾ ਤਿੰਨਾਂ ਨੂੰ ਚੱਬਦੀਆਂ ਨਹੀਂ। ਜਿਨ੍ਹਾਂ ਨੂੰ ਰੱਖਣਹਾਰ ਪਰਮੇਸ਼ਰ ਜੀ ਨੇ ਗੁਰ ਸ਼ਬਦ ਦੀ ਸਮਝ ਦੇ ਕਰਕੇ ਸਰੂਪ ਰੂਪ ਦੇ ਤਾਂ ਹੀ ਬੁਝਾ

0: ਤੱਕ ਨੂੰ ਪਾੜ ਦਿੰਦੇ ਨੇ, ਉਹਨਾਂ ਦੰਦਾਂ ਦੇ ਵਿੱਚ ਹੀ ਮੁੱਖ ਦੇ ਵਿੱਚ ਪਾ ਕਰਕੇ ਸ਼ੇਰ ਸ਼ੇਰਨੀ ਆਪਣੇ ਬੱਚਿਆਂ ਨੂੰ ਲਿਆਉਂਦੇ ਨੇ, ਪਰ ਆਪਣੇ ਬੱਚਿਆਂ ਨੂੰ ਦੰਦ ਦਾ ਫੱਟ ਨਹੀਂ ਲੱਗਣ ਦਿੰਦੇ, ਜ਼ਖਮ ਨਹੀਂ ਲੱਗਣ ਦਿੰਦੇ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਾਲ ਬਣਾਇਆ, ਜਿਹੜਾ ਕਾਲ ਸਾਰੀ ਦੁਨੀਆਂ ਨੂੰ ਖਾਈ ਜਾ ਰਿਹਾ, ਚੱਬੀ ਜਾ ਰਿਹਾ, ਪਰ ਜਿਹੜੇ ਪਰਮੇਸ਼ਰ ਜੀ ਦੇ ਪਿਆਰੇ ਨੇ ਨਾ, ਕਾਲ ਆਪ ਹੀ ਉਹਨਾਂ ਪਿਆਰਿਆਂ ਦੀ ਰਖਵਾਲੀ ਕਰਦਾ, ਉਹਨਾਂ ਨੂੰ ਖਾਂਦਾ ਨਹੀਂ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਰੱਖੈ ਰੱਖਣਹਾਰ, ਰੱਖਵਾ ਲੈਣ ਵਾਲੇ ਹੋ ਕਰਕੇ, ਰਖਵਾਲਾ ਰੂਪ ਹੋ ਕਰਕੇ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਆਪ ਰੱਖ ਲੈਂਦੇ ਨੇ, ਕਾਲ ਦੀਆਂ ਦਾੜਾਂ ਦੇ ਅੰਦਰ ਚੱਬਿਆ ਨਹੀਂ ਜਾਣ ਦਿੰਦੇ। ਸ਼ਬਦ ਬੁਝਾਇਆ, ਜਿਨ੍ਹਾਂ ਨੂੰ ਗੁਰੂ ਉਪਦੇਸ਼ ਦੁਆਰਾ ਸਰੂਪ ਰੂਪ ਬੁਝਾਇਆ ਸਮਝਾਇਆ ਹੈ, ਨਿਰੰਕਾਰ ਜੀ ਦਾ ਵਾਸਤਵ ਰੂਪ ਸਮਝਾਇਆ ਹੈ, ਭਾਈ ਤਿੰਨਾਂ ਦੇ ਤਾਂ ਹੀ ਕਾਲ ਦਾ ਖਾਜਾ ਨਹੀਂ ਬਣਨ ਦਿੰਦੇ ਹਨ।
1: ਸਲੋਕ ਮਹਲਾ ਤੀਜਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਇਹੋ ਜਲ ਸਭ ਤੈ ਵਰਸਦਾ।
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਜਲ ਨੂੰ ਪਾ ਕਰਕੇ ਜਿਹੜੇ ਆਤਮ ਰਸੀਏ ਸਰੂਪ ਰੂਪ ਨੂੰ ਜਾਣ ਲੈਂਦੇ ਤੇ ਕਾਲ ਤੋਂ ਬਚ ਜਾਂਦੇ ਨੇ, ਇਹ ਜਿਹੜਾ ਅੰਮ੍ਰਿਤ ਜਲ ਹੈ ਕਿਸੇ ਵਿਸ਼ੇਸ਼ ਵਿਸ਼ੇਸ਼ ਥਾਂ ਤੇ ਵਰਦਾ ਹੋਵੇਗਾ ਜਾਂ ਕਿਸੇ ਵਿਰਲੇ ਤੇ ਵਰਦਾ ਹੋਵੇਗਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਹੋ ਜਲ, ਇਹ ਜਿਹੜਾ ਉਪਦੇਸ਼ ਰੂਪੀ ਜਲ ਹੈ ਨਾ, ਪੂਰੇ ਸਤਿਗੁਰੂ ਜੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਵਰਾਉਂਦੇ ਨੇ। ਸਭ ਤੈ ਵਰਸਦਾ, ਇਹ ਤੇ ਸਾਰਿਆਂ ਤੇ ਵਰਸ ਰਿਹਾ, ਖੱਤਰੀਆਂ ਤੇ, ਬ੍ਰਾਹਮਣਾਂ ਤੇ, ਸ਼ੂਦਰਾਂ ਤੇ, ਵੈਸ਼ਾਂ ਤੇ, ਇਸੇ ਪ੍ਰਕਾਰ ਉੱਤਰ ਵਿੱਚ, ਦੱਖਣ ਵਿੱਚ, ਪੂਰਬ ਵਿੱਚ, ਪੱਛਮ ਵਿੱਚ, ਚਾਰੇ ਹੀ ਦਿਸ਼ਾਵਾਂ ਦੇ ਵਿੱਚ ਸਾਰੇ ਜੀਵਾਂ ਤੇ ਅੰਮ੍ਰਿਤ ਉਪਦੇਸ਼ ਰੂਪੀ ਜਲ ਵਰਸਦਾ ਹੈ।
1: ਵਰਸੈ ਪਾਏ ਸੁਭਾਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਸਾਰੇ ਜਿਹੜੇ ਨੇ ਨਿਹਾਲ ਕਿਉਂ ਨਹੀਂ ਹੋ ਜਾਂਦੇ, ਸਾਰਿਆਂ ਦਾ ਹੀ ਜਨਮ ਮਰਨ ਕਿਉਂ ਨਹੀਂ ਕੱਟਿਆ ਜਾਂਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਵਰਸੈ ਭਾਏ, ਭਾਏ ਦਾ ਅਰਥ ਹੈ ਪ੍ਰੇਮ, ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਸੁਭਾਏ ਸੁਤੇ ਸਿੱਧ ਹੀ ਵਿਰਾਜ ਰਹੇ ਆ, ਭਰ ਰਹੇ ਆ ਨਾ ਵਾਹਿਗੁਰੂ ਜੀ ਦੇ ਪ੍ਰਥਾਏ, ਵਰਸੈ ਉਹਨਾਂ ਦੀ ਹਿਰਦੇ ਰੂਪੀ ਭੂਮੀ ਦੇ ਉੱਪਰ ਫਿਰ ਇਹ ਅੰਮ੍ਰਿਤ ਜਲ ਵਰਸਦਾ। ਉੱਥੇ ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ੁਭ ਗੁਣਾਂ ਦੀ ਹਰਿਆਵਲਤਾ ਹੁੰਦੀ ਹੈ। ਇਹ ਵਰਸਿਆ ਹੋਇਆ ਭਾਗ ਤਿੰਨਾਂ ਨੂੰ ਲਾਉਂਦਾ ਸੁਭਾਏ, ਸੁਭਾਵਕ ਹੀ ਜਿਹੜੇ ਪ੍ਰੇਮੀ ਹਿਰਦੇ ਵਿੱਚ ਭਾਏ ਪਿਆਰ ਧਾਰਨ ਕਰਦੇ ਹਨ।
1: ਸੇ ਬਿਰਖਾ ਹਰਿਆਵਲੇ।
0: ਜਿਵੇਂ ਪ੍ਰਤੱਖ ਮੀਂਹ ਪੈ ਜਾਵੇ, ਜਿਹੜੇ ਸੁੱਕਦੇ ਹੋਏ ਮੁਰਝਾਉਂਦੇ ਹੋਏ ਦਰਖਤ ਨੇ ਨਾ, ਹਰੇ ਭਰੇ ਹੋ ਜਾਂਦੇ ਨੇ। ਇਸੇ ਪ੍ਰਕਾਰ ਜਿਨ੍ਹਾਂ ਜਗਿਆਸੂਆਂ ਦੀ ਬੁੱਧੀ ਰੂਪੀ ਦਰਖਤਾਂ ਦੇ ਉੱਪਰ ਉਪਦੇਸ਼ ਰੂਪੀ ਮੀਂਹ ਸਤਿਗੁਰੂ ਜੀ ਦੀ ਕਿਰਪਾ ਦਾ ਵਰ ਜਾਂਦਾ ਨਾ, ਸੇ ਬਿਰਖਾ, ਉਹ ਜੀਵਾ ਰੂਪੀ ਜਿਹੜੇ ਬਿਰਸ਼ ਨੇ ਸ਼ੁਭ ਗੁਣਾਂ ਦੀ, ਦੈਵੀ ਸੰਪਤਾ ਦੀ ਹਰਿਆਵਲਤਾ ਦੇ ਸਹਿਤ ਹੁੰਦੇ ਹਨ।
1: ਜੋ ਗੁਰਮੁਖ ਰਹੇ ਸਮਾਏ।
0: ਭਾਈ ਜਿਹੜੇ ਗੁਰੂ ਉਪਦੇਸ਼ ਦੇ ਅੰਦਰ ਹੀ ਆਪਣੇ ਮਨ ਕਰਕੇ ਤਦਾਕਾਰ ਹੋ ਰਹੇ ਨੇ, ਸਮਾ ਰਹੇ ਨੇ, ਅਰਥਾਤ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਉਪਦੇਸ਼ ਗੁਰ ਸ਼ਬਦ ਦੀ ਵਿਚਾਰ ਦੇ ਅੰਦਰ ਹੀ ਜਿਨ੍ਹਾਂ ਨੇ ਸਮਾਹਿਤ ਕੀਤਾ ਹੋਇਆ, ਲਗਾਇਆ ਹੋਇਆ ਹੈ।
1: ਨਾਨਕ ਨਦਰੀ ਸੁਖ ਹੋਏ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਸਤਿਗੁਰੂ ਜੀ ਦੀ ਨਦਰ ਵਿੱਚ ਆ ਜਾਂਦੇ ਨੇ ਨਾ, ਕਿਰਪਾ ਦ੍ਰਿਸ਼ਟੀ ਵਿੱਚ ਉਹ ਆ ਜਾਂਦੇ ਨੇ, ਸੁਖ ਖੱਖੇ ਨੂੰ ਔਂਕੜ ਹੈ, ਸੁਖ ਹੋਏ, ਭਾਈ ਉਹਨਾਂ ਨੂੰ ਸੁਖ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ।
1: ਇਹਨਾਂ ਜਨਤਾ ਕਾ ਦੁੱਖ ਜਾਏ।
0: ਜਦੋਂ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਇਹਨਾਂ ਜਨਤਾ ਦਾ ਜਨਮ ਮਰਨ ਦਾ, ਇਸ ਲੋਕ ਦਾ, ਪਰਲੋਕ ਦਾ, ਜਮਾਂ ਦਾ, ਗਰਭ ਜੂਨੀਆਂ ਦਾ, ਇਸੇ ਪ੍ਰਕਾਰ ਬਿਮਾਰੀਆਂ ਦਾ, ਰੋਗਾਂ ਦਾ, ਸਾਰਾ ਜਿਹੜਾ ਦੁੱਖ ਉਹ ਚਲਿਆ ਜਾਂਦਾ ਹੈ, ਦੁੱਖ ਦਾ ਖੱਖਾ ਮੁਕਤਾ। ਇਸ ਕਰਕੇ ਬਹੁਤੇ ਗੁਣਾਂ ਦਾ ਵਾਚਕ ਜਾਣਨਾ, ਜਿੰਨੇ ਵੀ ਦੁੱਖ ਸਰੀਰ ਦੇ, ਮਾਨਸਿਕ ਤੇ, ਜਨਮ ਮਰਨ ਦੇ ਨੇ, ਸਾਰਾ ਦੁੱਖ ਜੀਵਾਂ ਦਾ ਫਿਰ ਚਲਿਆ ਜਾਂਦਾ ਹੈ ਜੀਓ।
1: ਮਹੱਲਾ ਤੀਜਾ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਭਿੰਨੀ ਰਹਿਣ ਚਮਕਿਆ ਬੁੱਠਾ ਛਹ ਬਰ ਲਾਏ।
0: ਹਜ਼ੂਰ ਫਰਮਾਉਂਦੇ ਨੇ, ਭਾਈ ਜਿਸ ਵੇਲੇ ਰਾਤਰੀ ਦੇ ਸਮੇਂ ਜਿਹੜੀਆਂ ਬੱਦਲਾਂ ਦੀਆਂ ਘਟਾਵਾਂ ਨੇ ਉਹ ਚੜ੍ਹ ਕਰਕੇ ਆਉਂਦੀਆਂ ਨੇ, ਜਿਹੜੀਆਂ ਬਿਜਲੀਆਂ ਨੇ ਉਹ ਬੱਦਲਾਂ ਦੇ ਅੰਦਰ ਚਮਕਦੀਆਂ ਨੇ, ਇਸ ਪ੍ਰਕਾਰ ਜਿਹੜੇ ਬੱਦਲ ਨੇ ਨਾ, ਫਿਰ ਸ਼ਹਿਬਰ ਲਾ ਕਰਕੇ ਬਹੁਤੀ ਮੋਲੇ ਧਾਰ ਵਰਖਾ ਕਰਦੇ ਹਨ।
1: ਜਿਤ ਬੁੱਠਾ

0: ਨਾਲ ਬਹੁਤ ਸਾਰਾ ਅੰਨ ਉਪਜਦਾ, ਉਸ ਅੰਨ ਤੋਂ ਬਹੁਤ ਸਾਰਾ ਧਨ ਪ੍ਰਾਪਤ ਹੁੰਦਾ ਹੈ।
1: ਜਾਂ ਸਹੋ ਕਰੇ ਰਜਾਏ,
0: ਇਹ ਮੀਂਹ ਕਦੋਂ ਵਰਦਾ? ਜਦੋਂ ਪਤੀ ਪਰਮੇਸ਼ਰ ਵਾਹਿਗੁਰੂ ਮਾਲਕ ਜੀ ਸ਼ਾਹਾਂ ਦੇ ਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਇੰਦਰ ਨੂੰ ਹੁਕਮ ਕਰਦੇ ਨੇ ਤੂੰ ਮੀਂਹ ਨੂੰ ਵਰਾਉਣਾ ਕਰ, ਕਰਤੇ ਦੀ ਰਜ਼ਾ ਦੇ ਨਾਲ ਫਿਰ ਮੀਂਹ ਵਰਦਾ ਹੈ, ਮੀਂਹ ਹੋ ਪਾਇਆ ਪਰਮੇਸ਼ਰ ਪਾਇਆ, ਜੀ ਅਜੰਤ ਸਭ ਸੁਖੀ ਵਸਾਇਆ।
1: ਜਿਤ ਖਾਧੈ ਮਨ ਤ੍ਰਿਪਤੀ ਐ,
0: ਫਿਰ ਉਸ ਮੀਂਹ ਵਰਨੇ ਦੇ ਨਾਲ ਅੰਨ ਪੈਦਾ ਹੁੰਦਾ ਨਾ, ਜਿਸ ਅੰਨ ਨੂੰ ਖਾਣੇ ਕਰਕੇ ਜਿਹੜੇ ਜੀਵ ਨੇ ਇਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਹਨ।
1: ਜੀਆ ਜੁਗਤ ਸਮਾਏ,
0: ਇਸ ਪ੍ਰਕਾਰ ਭਾਈ ਜੀਆਂ ਦੇ ਅੰਦਰ ਅੰਨ ਨੂੰ ਖਾਣੇ ਦੀ ਜਿਹੜੀ ਜੁਗਤ ਹੈ ਉਹ ਮਨ ਦੇ ਅੰਦਰ ਸਮਾਈ ਰਹਿੰਦੀ ਹੈ, ਸੋ ਇਸ ਪ੍ਰਕਾਰ ਉਹ ਅੰਨ ਨੂੰ ਖਾ ਕਰਕੇ ਆਪਣੇ ਪੇਟ ਦੀ ਪੂਰਤੀ ਕਰਦੇ ਨੇ ਅਤੇ ਤ੍ਰਿਪਤ ਹੁੰਦੇ ਹਨ।
1: ਇਹੋ ਧਨ ਕਰਤੇ ਕਾ ਖੇਲ ਹੈ,
0: ਹਜ਼ੂਰ ਫਰਮਾਉਂਦੇ ਨੇ ਭਾਈ ਇਸ ਪ੍ਰਕਾਰ ਅੰਨ ਨੂੰ ਪੈਦਾ ਕਰਨਾ ਤੇ ਧਨ ਨੂੰ ਪੈਦਾ ਕਰਨਾ ਇਹ ਸਾਰਾ ਕਰਤੇ ਪੁਰਖ ਵਾਹਿਗੁਰੂ ਜੀ ਦਾ ਖੇਲ ਹੈ।
1: ਕਦੇ ਆਵੇ ਕਦੇ ਜਾਏ,
0: ਵਾਹਿਗੁਰੂ ਜੀ ਦੀ ਖੇਡ ਦੇ ਅੰਦਰ ਇਹ ਜਿਹੜਾ ਜੀਵ ਹੈ ਕਦੇ ਜਨਮ ਲੈ ਕਰਕੇ ਆਉਂਦਾ ਕਦੇ ਮਰ ਕਰਕੇ ਚਲਿਆ ਜਾਂਦਾ। ਇਹ ਵਾਹਿਗੁਰੂ ਜੀ ਨੇ ਜਗਤ ਨੂੰ ਇੱਕ ਖੇਡ ਇੱਕ ਤਮਾਸ਼ਾ ਬਣਾਇਆ ਹੋਇਆ। ਬਚਨ ਕੀਤੇ ਨਾ ਜੀ ਦਸਮ ਪਾਤਸ਼ਾਹ ਜੀ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜਗਤ ਦੇ ਅੰਦਰ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੀ ਖੇਡ ਰਚੀ ਹੋਈ ਹੈ। ਇਸੇ ਪ੍ਰਕਾਰ ਅੰਤਰੀ

0: ਰਾਤਰੀ ਜੋ ਪ੍ਰੇਮ ਪ੍ਰੇਮ ਰੂਪੀ ਜਲ ਦੇ ਨਾਲ ਭਿੱਜੀ ਹੋਈ ਏ, ਸ਼ੁਭ ਗੁਣਾਂ ਦੇ ਨਾਲ ਭਿੱਜੀ ਹੋਈ ਏ, ਚਮਕਿਆ ਉਹਨਾਂ ਦੇ ਮਨ ਦੇ ਅੰਦਰ ਸਤੋ ਗੁਣ ਦਾ ਚਮਕਾਰਾ ਪਿਆ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣੇ ਕਰਕੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋਇਆ ਹੈ, ਗਿਆਨ ਦਾ ਪ੍ਰਕਾਸ਼ ਹੋਇਆ ਹੈ। ਦੀਵਾ ਬਲੈ ਅੰਧੇਰਾ ਜਾਏ, ਅਥਵਾ ਨਾਮ ਜਪਤ ਕੋਟ ਸੂਰ ਉਜਾਰਾ, ਕਰੋੜਾ ਸੂਰਜਾਂ ਵਰਗਾ ਚਾਨਣ ਉਹਨਾਂ ਦੇ ਹਿਰਦੇ ਦੇ ਅੰਦਰ ਚੜ੍ਹ ਪਿਆ ਹੈ। ਵੁੱਠਾ ਸ਼ਹਿਬਰ ਲਾਏ, ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਜਿਸ ਵੇਲੇ ਵਰੇ ਨੇ ਸ਼ਹਿਬਰਾਂ ਲਾ ਦਿੱਤੀਆਂ ਕੀਰਤਨ ਦੀਆਂ, ਸ਼ਹਿਬਰਾਂ ਲਾ ਦਿੱਤੀਆਂ ਉਪਦੇਸ਼ ਦੀਆਂ ਬਾਣੀ ਦੁਆਰਾ ਕਥਾ ਦੁਆਰਾ, ਭਿੰਨੀ ਰਹਿਣ ਚਮਕਿਆ ਉਹਨਾਂ ਦੀ ਅਵਸਥਾ ਰੂਪੀ ਜਿਹੜੀ ਰਾਤ ਹੈ ਪ੍ਰੇਮ ਪ੍ਰੇਮ ਰੂਪੀ ਜਲ ਦੇ ਨਾਲ ਭਿੱਜ ਗਈ ਏ, ਤੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦੇ ਚਮਕਾਰੇ ਪਏ ਹਨ।
1: ਜਿਤ ਬੂਠੈ ਅਨੰਤ ਹਨ ਬਹੁਤ ਉਪਜੈ,
0: ਜਿਸ ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਵਰਣੇ ਦੇ ਨਾਲ ਸ਼ੁਭ ਗੁਣਾ ਰੂਪੀ ਅੰਨ ਅਤੇ ਅੰਮ੍ਰਿਤ ਨਾਮ ਰੂਪੀ ਧਨ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰ ਬਹੁਤ ਪ੍ਰਗਟ ਹੋਇਆ ਹੈ।
1: ਜਾਸ ਕਹੋ ਕਰੇ ਰਜਾਏ,
0: ਮਹਾਰਾਜ ਇਹ ਅੰਨ ਧਨ ਕਦੋਂ ਉਪਜਦਾ? ਹਜ਼ੂਰ ਫਰਮਾਉਂਦੇ ਨੇ ਜਦੋਂ ਸ਼ਾਹਾਂ ਦੇ ਸ਼ਾਹ ਪਰਮੇਸ਼ਰ ਮਾਲਕ ਜੀ ਜੀਵਾਂ ਦੇ ਉੱਪਰ ਰਜ਼ਾਏ ਆਪਣੀ ਕਿਰਪਾ ਕਰ ਦਿੰਦੇ ਨੇ, ਜਿਹੜੇ ਜੀਵਾਂ ਨੂੰ ਆਪਣੀ ਰਜ਼ਾ ਦੇ ਅੰਦਰ ਲੈ ਆਉਂਦੇ ਨੇ, ਰਜ਼ਾ ਵਿੱਚ ਜੋ ਚੱਲਦੇ ਨੇ ਭਾਈ, ਉਹਨਾਂ ਨੂੰ ਇਹ ਦਾਤ ਮਿਲਦੀ ਹੈ।
1: ਜਿਤ ਖਾਦ ਹੈ ਮਨ ਤ੍ਰਿਪਤੀ ਹੈ,
0: ਭਾਈ ਇਹ ਐਸਾ ਨਾਮ ਰੂਪੀ ਅੰਨ ਹੈ ਅਥਵਾ ਸ਼ੁਭ ਗੁਣਾ ਰੂਪੀ ਅੰਨ ਤੇ ਨਾਮ ਰੂਪੀ ਐਸਾ ਧਨ ਹੈ, ਜਿਤ ਖਾਦ ਹੈ, ਜਿਸ ਨੂੰ ਖਾਣ ਦੇ ਨਾਲ ਮਨ ਤ੍ਰਿਪਤੀ ਹੈ, ਮਨ ਕਰਕੇ ਜੀਵਾਂ ਦੀ ਤ੍ਰਿਪਤੀ ਹੋ ਜਾਂਦੀ ਹੈ। ਜਦੋਂ ਮਨ ਕਰਕੇ ਜੀਵ ਰੱਜਦਾ ਨਾ, ਫਿਰ ਸਾਧ ਸੰਗਤ ਜੀ ਉਹ ਰਾਜਾ ਬਣ ਜਾਂਦਾ ਹੈ। ਜਿਹੜੀ ਪੇਟ ਦੀ ਢਿੱਡ ਦੀ ਭੁੱਖ ਹੈ ਇਹ ਤੇ ਅੰਨ ਦੇ ਨਾਲ ਮਿਟ ਜਾਂਦੀ ਹੈ, ਪਰ ਜਿਹੜੀ ਮਨ ਦੀ ਭੁੱਖ ਹੈ ਇਹ ਕੇਵਲ ਤਾਂ ਕੇਵਲ ਨਾਮ ਦੇ ਨਾਲ ਮਿਟਦੀ ਹੈ। ਨਾਮ ਤੋਂ ਬਿਨਾਂ ਕਦੇ ਕਿਸੇ ਦਾ ਮਨ ਨਹੀਂ ਰੱਜਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਨੇ ਇਹ ਅੰਮ੍ਰਿਤ ਨਾਮ ਰੂਪੀ ਭੋਜਨ ਖਾਧਾ ਹੈ ਅਥਵਾ ਪਿਆਰ ਦੇ ਨਾਲ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਅੰਮ੍ਰਿਤ ਨਾਮ ਨੂੰ ਜਪ ਕਰਕੇ ਮਨ ਤ੍ਰਿਪਤੀ ਹੈ ਭਾਈ, ਉਹ ਮਨ ਕਰਕੇ ਤ੍ਰਿਪਤ ਹੋ ਗਏ ਨੇ। ਮਨ ਨਾਮ ਸ਼੍ਰੋਮਣੀ ਦਾ, ਸ਼੍ਰੋਮਣੀ ਪਰਮੇਸ਼ਰ ਜੀ ਦਾ ਨਾਮ ਜਪ ਕਰਕੇ ਤ੍ਰਿਪਤ ਹੋ ਗਏ ਨੇ। ਮਨ ਨਾਮ ਮੰਤਰ ਦਾ, ਵਾਹਿਗੁਰੂ ਗੁਰਮੰਤਰ ਮੂਲ ਮੰਤਰ ਨੂੰ ਜਪ ਕਰਕੇ ਤ੍ਰਿਪਤੀ ਹੈ, ਉਹਨਾਂ ਦੇ ਮਨ ਤ੍ਰਿਪਤ ਹੋਏ ਹਨ।
1: ਜੀ ਆ ਜੁਗਤ ਸਮਾਏ,
0: ਭਾਈ ਐਸੇ ਜਿਹੜੇ ਜੀਵ ਨੇ ਨਾ, ਗੁਰੂ ਉਪਦੇਸ਼ ਦੀ ਜੁਗਤੀ ਦੇ ਨਾਲ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਅੰਦਰ ਹੀ ਸਮਾ ਰਹਿੰਦੇ ਹਨ।
1: ਇਹੋ ਧਨ ਕਰਤੇ ਕਾ ਖੇਲ ਹੈ,
0: ਭਾਈ ਉਹਨਾਂ ਨੇ ਜਾਣਿਆ ਇਹ ਜਿਹੜਾ ਪ੍ਰਤੱਖ ਧਨ ਹੈ ਨਾ ਦੁਨੀਆਂ ਦੇ ਅੰਦਰ ਵਰਤਦਾ, ਇਹ ਕਾਰੋਬਾਰ ਵਿਵਹਾਰਕ ਕਾਰਜਾਂ ਨੂੰ ਕਰਨ ਵਾਲਾ, ਇਹ ਤਾਂ ਪਰਮੇਸ਼ਰ ਜੀ ਦਾ ਖੇਲ ਹੈ। ਇਹ ਧਨ ਵੀ ਪਰਮੇਸ਼ਰ ਜੀ ਨੇ ਆਪਣੀ ਖੇਡ ਅਨੁਸਾਰ ਹੀ ਰਚਿਆ ਹੈ।
1: ਕਦੇ ਆਵੇ ਕਦੇ ਜਾਏ,
0: ਇਹ ਜਿਹੜਾ ਧਨ ਹੈ ਜਦੋਂ ਚੰਗੇ ਕਰਮਾਂ ਨੇ ਆਪਣਾ ਫਲ ਦੇਣਾ ਹੁੰਦਾ ਹੈ ਤੇ ਪ੍ਰਾਰਬਧ ਦੇ ਅਨੁਸਾਰ ਜੀਵਾਂ ਦੇ ਕੋਲ ਚਲਿਆ ਜਾਂਦਾ ਹੈ, ਜਦੋਂ ਜੀਵ ਚੰਗੇ ਕਰਮਾਂ ਦੀ ਪ੍ਰਾਰਬਧ ਦੇ ਫਲ ਨੂੰ ਭੋਗ ਲੈਣਾ ਕਰਦੇ ਨੇ, ਉਦੋਂ ਇਹ ਜਿਹੜਾ ਧਨ ਹੈ ਫਿਰ ਦੂਜਿਆਂ ਦੇ ਕੋਲ ਚਲਿਆ ਜਾਂਦਾ ਹੈ। ਇਹ ਜੀਵਾਂ ਦਾ ਆਉਣਾ ਜਾਣਾ ਤੇ ਧਨ ਦਾ ਆਉਣਾ ਜਾਣਾ, ਇਹ ਪ੍ਰਾਰਬਧ ਅਨੁਸਾਰ ਪਰਮੇਸ਼ਰ ਜੀ ਨੇ ਖੇਡ ਬਣਾਈ ਹੈ।
1: ਗਿਆਨੀਆਂ ਕਾ ਧਨ ਨਾਮ ਹੈ,
0: ਮਹਾਰਾਜ ਜਗਤ ਦਾ ਵਿਹਾਰ ਤੇ ਇਸ ਧਨ ਦੇ ਨਾਲ ਚੱਲਦਾ ਹੈ, ਤੇ ਗਿਆਨੀਆਂ ਦਾ ਧਨ ਵੀ ਇਹੋ ਹੀ ਹੈ ਜਾਂ ਕੋਈ ਵੱਖਰਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਹੜੇ ਗਿਆਨੀ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਨੇ ਨਾ, ਉਹਨਾਂ ਦਾ ਧਨ ਤੇ ਨਾਮ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨ ਹੀ ਬ੍ਰਹਮ ਗਿਆਨੀ ਦਾ ਭੋਜਨ ਹੈ, ਤੇ ਬ੍ਰਹਮ ਗਿਆਨ ਦਾ ਦਾਤਾ ਨਾਮ ਹੈ ਨਾ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਆਤਮ ਗਿਆਨੀਆਂ ਦਾ ਧਨ ਉਹਨਾਂ ਦਾ ਭੋਜਨ ਤੇ ਨਾਮ ਹੈ।
1: ਸਦ ਹੀ ਰਹਿ ਸਮਾਏ,
0: ਜਿਵੇਂ ਮਾਇਆ ਧਾਰੀ ਹਰ ਵੇਲੇ ਮਾਇਆ ਕਮਾਉਣ ਵਿੱਚ ਲੱਗਾ ਰਹਿੰਦਾ, ਧਨ ਦਾ ਲੋਭੀ ਹਰ ਵੇਲੇ ਧਨ ਦੇ ਪਿੱਛੇ ਲੱਗਾ ਰਹਿੰਦਾ, ਜਾਗਦਿਆਂ ਵੀ ਹਾਏ ਧਨ, ਸੁੱਤਿਆਂ ਵੀ ਧਨ ਧਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਇਵੇਂ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਵੀ ਵਾਹਿਗੁਰੂ, ਬੈਠਦਿਆਂ ਵੀ ਵਾਹਿਗੁਰੂ, ਚੱਲਦਿਆਂ ਵੀ ਵਾਹਿਗੁਰੂ, ਛਕਦਿਆਂ ਵੀ ਵਾਹਿਗੁਰੂ, ਛਕਾਉਂਦਿਆਂ ਵੀ ਵਾਹਿਗੁਰੂ, ਹਰ ਵੇਲੇ ਸਦਾ ਸਦਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਹੀ ਸਮਾਏ ਰਹਿੰਦੇ ਹਨ ਜੀਓ।
1: ਨਾਨਕ ਜਿਨ ਕੋ ਨਦਰ ਕਰੇ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਇਹ ਨਾਮ ਧਨ ਮਿਲਦਾ ਕਿਹਨਾਂ ਨੂੰ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਨ ਕੋ ਨਦਰ ਕਰੇ, ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਹਨ
1: ਤਾਂ ਇਹੋ ਧਨ ਪੱਲੇ ਪਾਏ
0: ਭਾਈ, ਤਾਂ ਫਿਰ ਤਿੰਨਾਂ ਦਾ ਪੂਰਿਆ ਸਤਿਗੁਰਾਂ ਦੇ ਨਾਲ ਮਿਲਾਪ ਕਰਵਾ ਦਿੰਦੇ ਨੇ, ਫਿਰ ਪੂਰਿਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵਾਂ ਦੀ ਬੁੱਧੀ ਰੂਪੀ ਪੱਲੇ ਦੇ ਅੰਦਰ ਇਹ ਨਾਮ ਰੂਪੀ ਧਨ ਪੈਂਦਾ ਹੈ। ਬਿਨਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਤੋਂ ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਤੇ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ, ਮਿਲਾਪ ਤੋਂ ਬਿਨਾਂ, ਉਪਦੇਸ਼ ਤੋਂ ਬਿਨਾਂ ਨਾਮ ਹਿਰਦੇ ਦੇ ਅੰਦਰ ਨਹੀਂ ਵਸਦਾ ਹੈ ਜੀਓ।
1: ਪੌੜੀ
0: ਪੌੜੀ ਦੁਆਰਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਰ ਜਸ ਕਥਨ ਕਰਦੇ ਹਨ ਜੀਓ।
1: ਆਪ ਕਰਾਏ ਕਰੇ ਆਪ
0: ਮਹਾਰਾਜ, ਵਾਹਿਗੁਰੂ ਜੀ ਦੀ ਸਮਰੱਥਾ ਤੇ ਸਰਬਗਤਾ ਕੁਛ ਕਥਨ ਕਰੋ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਐਸੇ ਸਰਬ ਕਲਾ ਸਮਰੱਥ ਨੇ ਜਿਹੜੇ ਕਰੇ ਆਪ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਸਤੇ, ਪਾਲਣ ਵਾਸਤੇ, ਸੰਘਾਰਨ ਵਾਸਤੇ ਬ੍ਰਹਮਾ ਜੀ, ਸ਼ਿਵ ਜੀ ਤੇ ਵਿਸ਼ਨੂੰ ਨੂੰ ਆਪ ਹੀ ਪੈਦਾ ਕਰਦੇ ਨੇ। ਆਪ ਕਰਾਏ ਫਿਰ ਉਹਨਾਂ ਨੂੰ ਹੁਕਮ ਦੇ ਕਰਕੇ ਸ੍ਰਿਸ਼ਟੀ ਨੂੰ ਆਪ ਰਚਦੇ ਨੇ, ਆਪ ਪਾਲਣਾ ਕਰਦੇ ਨੇ ਤੇ ਆਪ ਹੀ ਸੰਘਾਰ ਕਰਦੇ ਹਨ।
1: ਹਾਂ ਕੈਸੋ ਕਰੀ ਪੁਕਾਰ
0: ਮਹਾਰਾਜ, ਕੋਈ ਹੋਰ ਹੋਵੇ ਤੇ ਤਿਸ ਦੇ ਨਾਮ ਨੂੰ ਵੀ ਜਪਣਾ ਕਰੀਏ, ਜਾਂ ਵਾਹਿਗੁਰੂ ਜੀ ਦਾ ਹੀ ਨਾਮ ਜਪਣਾ ਬਣਦਾ, ਜਾਂ ਕਾਲ ਤੋਂ ਬਚਣ ਵਾਸਤੇ ਕਿਸੇ ਸ਼ਿਵਜੀ ਬ੍ਰਹਮਾ ਵਿਸ਼ਨੂੰ ਦਾ ਵੀ ਨਾਮ ਜਪਣਾ ਬਣਦਾ, ਤਿੰਨਾਂ ਦੇ ਅੱਗੇ ਪੁਕਾਰ ਕਰ ਲਈਏ ਜੀ ਸਾਨੂੰ ਮਾਰਨ ਨਾ। ਸਾਧ ਸੰਗਤ ਜੀ, ਦੁਨੀਆਂ ਦੇ ਅੰਦਰ ਸਭ ਤੋਂ ਜ਼ਿਆਦਾ ਪੂਜਾ ਮਹਾਦੇਵ ਦੀ ਤਾਂ ਹੀ ਹੁੰਦੀ ਹੈ। ਬ੍ਰਹਮਾ ਜੀ ਨੇ ਪੈਦਾ ਕਰ ਦਿੱਤਾ, ਪੈਦਾ ਹੀ ਕਰਨਾ ਸੀ, ਡਿਊਟੀ ਖਤਮ ਹੋ ਗਈ, ਹੁਣ ਬ੍ਰਹਮਾ ਜੀ ਨੂੰ ਪੂਜ ਕੇ ਕੀ ਲੈਣਾ, ਉਹਨੇ ਪੈਦਾ ਕਰਨਾ ਸੀ ਕਰ ਦਿੱਤਾ, ਬ੍ਰਹਮਾ ਨੂੰ ਨਹੀਂ ਪੂਜਦੇ। ਅੰਨ ਦੀ ਭੁੱਖ ਹੈ ਤਾਂ ਕਰਕੇ ਵਿਸ਼ਨੂੰ ਜੀ ਨੂੰ ਪੂਜਦੇ ਨੇ ਦੁਨੀਆਂ ਦੇ ਲੋਕ, ਅਤੇ ਸ਼ਿਵ ਜੀ ਕਿਧਰੇ ਮਾਰ ਨਾ ਦੇਵੇ ਇਸ ਕਰਕੇ ਉਸ ਤਿਸ ਨੂੰ ਪੂਜਦੇ ਨੇ, ਮਹਾਦੇਵ ਜੀ ਸਾਨੂੰ ਮਾਰਿਓ ਨਾ। ਪਰ ਹੁਕਮ ਤੇ ਵਾਹਿਗੁਰੂ ਜੀ ਦਾ ਨਾ, ਜਦੋਂ ਹੁਕਮ ਹੋ ਗਿਆ। ਸਾਧ ਸੰਗਤ ਜੀ, ਸਰਕਾਰੀ ਅਧਿਕਾਰੀ ਹੁੰਦੇ ਨੇ ਨਾ, ਜੇਲਰ ਹੁੰਦਾ, ਡਾਕਟਰ ਹੁੰਦਾ, ਹੁਣ ਡਾਕਟਰ ਦਾ ਕੰਮ ਆ ਜੀਵਾਂ ਦੀ ਜਾਨ ਬਚਾਉਣੀ। ਡਾਕਟਰ ਦਵਾਈਆਂ ਦਿੰਦਾ, ਬਿਮਾਰੀਆਂ ਦਾ ਇਲਾਜ ਕਰਦਾ, ਪਰ ਜਦੋਂ ਜੱਜ ਦਾ ਹੁਕਮ ਹੋ ਗਿਆ ਨਾ ਕਿ ਕੈਦੀ ਨੂੰ ਫਾਹੇ ਲਾਉਣਾ, ਉਹੀ ਡਾਕਟਰ ਆ ਕਰਕੇ ਚੈੱਕ ਕਰਦਾ, ਕੋਲ ਖਲੋ ਜਾਂਦਾ ਫਾਂਸੀ ਦੇ ਤਖ਼ਤੇ 'ਤੇ, ਜਲਾਦ ਮੁੱਖ ਦੇ ਉੱਪਰ ਕੱਪੜਾ ਪਾ ਕੇ ਗਲ ਦੇ ਵਿੱਚ ਪਾ ਕਰਕੇ ਫਾਹਾ ਅਤੇ ਪੈਰਾਂ ਥੱਲਿਓਂ ਤਖ਼ਤਾ ਖਿੱਚ ਦਿੰਦਾ। ਅਤੇ ਜਿਹੜੇ ਅਧਿਕਾਰੀ ਰਖਵਾਲੀ ਵਾਸਤੇ ਖਲੋਤੇ ਹੁੰਦੇ ਨੇ, ਉਹ ਅਧਿਕਾਰੀ ਵੇਖਦੇ ਨੇ ਇਹ ਮਰ ਜਾਵੇ ਹੁਣ, ਜਿਉਂਦਾ ਨਾ ਬਚੇ। ਉਹ ਡਾਕਟਰ ਜਿਹੜਾ ਲੋਕਾਂ ਨੂੰ ਜੀਵਨ ਦਾਨ ਦਿੰਦਾ, ਦਵਾਈਆਂ ਦੇ ਕੇ ਬਚਾਉਂਦਾ, ਸਾਧ ਸੰਗਤ ਜੀ ਦਿਲ ਦੀ ਧੜਕਣ ਚੈੱਕ ਕਰਦਾ, ਦਿਲ ਧੜਕਦਾ ਤਾਂ ਨਹੀਂ, ਜੇ ਧੜਕਦਾ ਹੋਵੇ ਤਾਂ ਕਹਿੰਦਾ ਲਟਕਿਆ ਰਹਿਣ ਦੋ ਹਾਲੇ ਮਰਿਆ ਨਹੀਂ। ਜਦੋਂ ਮਰ ਜਾਵੇ ਫਿਰ ਵੇਖਦਾ ਹੁਣ ਧੜਕਣ ਰੁਕ ਗਈ ਏ, ਹੁਣ ਮੁਰਦਾ ਹੋ ਗਿਆ, ਹੁਣ ਲਾਸ਼ ਨੂੰ ਲਾਹ ਲਓ ਇਸ ਫੰਦੇ ਦੇ ਵਿੱਚੋਂ। ਇਸ ਪ੍ਰਕਾਰ ਸਾਧ ਸੰਗਤ ਜੀ, ਡਾਕਟਰ ਦਾ ਕੰਮ ਹੈ ਜੀਵਨ ਦੇਣਾ, ਪਰ ਜਦੋਂ ਜੱਜ ਦਾ ਹੁਕਮ ਹੋ ਗਿਆ ਨਾ, ਉਹ ਡਾਕਟਰ ਮਰਨ ਤੱਕ ਖੜਾ ਰਹਿੰਦਾ, ਅਤੇ ਜਦੋਂ ਤੱਕ ਮਰਦਾ ਨਹੀਂ ਉਦੋਂ ਤੱਕ ਡਾਕਟਰ ਕੋਲੋਂ ਆਉਂਦਾ ਨਹੀਂ। ਇਸੇ ਪ੍ਰਕਾਰ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਪੈਦਾ ਕਰਦੇ, ਪਾਲਦੇ ਅਤੇ ਸੰਘਾਰਦੇ ਨੇ, ਪਰ ਜਿਵੇਂ ਡਾਕਟਰ, ਜਲਾਦ ਅਤੇ ਆਫਿਸਰ ਜੇਲ੍ਹ ਦੇ ਉੱਪਰ ਜੱਜ ਦਾ ਹੁਕਮ ਹੈ, ਸ਼ਿਵ ਜੀ, ਬ੍ਰਹਮਾ ਅਤੇ ਵਿਸ਼ਨੂੰ ਜੀ ਦੇ ਉੱਪਰ ਪਰਮੇਸ਼ਰ ਜੀ ਦਾ ਹੁਕਮ ਹੈ। ਜਲਾਦ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਫਾਹੇ ਨਹੀਂ ਲਾ ਸਕਦਾ, ਜੇਲਰ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਫਾਹੇ ਨਹੀਂ ਲਾ ਸਕਦਾ, ਅਤੇ ਡਾਕਟਰ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਮਾਰ ਨਹੀਂ ਸਕਦਾ। ਇਸੇ ਪ੍ਰਕਾਰ ਬ੍ਰਹਮਾ ਜੀ ਆਪਣੀ ਸਵੈ ਇੱਛਾ ਅਨੁਸਾਰ ਕਿਸੇ ਨੂੰ ਪੈਦਾ ਨਹੀਂ ਕਰ ਸਕਦੇ, ਅਤੇ ਨਾ ਹੀ ਵਿਸ਼ਨੂੰ ਜੀ ਅੰਨ ਦੇ ਸਕਦੇ ਨੇ, ਅਤੇ ਨਾ ਮਹਾਦੇਵ ਮਾਰ ਸਕਦਾ। ਜਦੋਂ ਹੁਕਮ ਹੁੰਦਾ ਤਾਂ ਇਸ ਪ੍ਰਕਾਰ ਹੁਕਮ ਨੂੰ ਵਜਾਉਣ ਵਾਸਤੇ ਹੀ ਪੈਦਾ ਕਰਦੇ ਅਤੇ ਸੰਘਾਰ ਕਰਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਵਾਹਿਗੁਰੂ ਜੀ ਐਸੇ ਨੇ ਜਿਹੜੇ ਕਰੇ ਆਪ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਇਤਿਆਦਿਕਾਂ ਨੂੰ ਆਪ ਪੈਦਾ ਕਰਦੇ ਨੇ, ਆਪ ਕਰਾਏ ਫਿਰ ਸ੍ਰਿਸ਼ਟੀ ਦੀ ਪਾਲਣਾ, ਇਸੇ ਪ੍ਰਕਾਰ ਪੈਦਾਵਾਰ, ਪਾਲਣਾ ਅਤੇ ਸੰਘਾਰ ਵੀ ਆਪ ਕਰਵਾਉਂਦੇ ਹਨ। ਜੇ ਕੋਈ ਦੂਜਾ ਮਾਰਨ ਵਾਲਾ ਹੋਵੇ ਤਾਂ ਇਸ ਅੱਗੇ ਪੁਕਾਰ ਕਰੀਏ ਸਾਨੂੰ ਨਾ ਮਾਰੋ, ਜੇ ਸ਼ਿਵ ਜੀ ਸਵੈ ਇੱਛਾ ਅਨੁਸਾਰ ਮਾਰਨ ਵਾਲਾ ਹੋਵੇ ਤਾਂ ਕੋਈ ਪੁਕਾਰ ਕਰੇ, ਪਰ ਇਹ ਤਾਂ ਪਰਮੇਸ਼ਰ ਜੀ ਦੇ ਹੁਕਮ ਦੇ ਬੱਝੇ ਨੇ। ਹਾਓ ਕੈਸੇ ਕਰੀ ਪੁਕਾਰ, ਭਾਈ ਫਿਰ ਕਿਸ ਦੇ ਅੱਗੇ ਪੁਕਾਰ ਕਰਨਾ ਕਰੀਏ। ਜੇ ਕੋਈ ਪਰਮੇਸ਼ਰ ਜੀ ਵਰਗਾ ਦੂਜਾ ਕੋਈ ਸਰਵ ਕਲਾ ਸਮਰੱਥ ਹੋਵੇ ਤਾਂ ਇਸ ਦੇ ਅੱਗੇ ਵੀ ਪੁਕਾਰ ਕਰੀਏ, ਪਰ ਜਦੋਂ ਵਾਹਿਗੁਰੂ ਜੀ ਵਰਗਾ ਸਮਰਾਥੀ ਕੋਈ ਨਹੀਂ ਤਾਂ ਭਾਈ ਫਿਰ ਅਸੀਂ ਕਿਸ ਦੇ ਅੱਗੇ ਪੁਕਾਰ ਕਰਨਾ ਕਰੀਏ। ਜੂਨਾਂ ਤੋਂ ਬਚਣ ਵਾਸਤੇ, ਗਰਭ ਜੂਨੀਆਂ ਤੋਂ ਬਚਣ ਵਾਸਤੇ, ਕਾਲ ਦੀ ਫਾਹੀ ਤੋਂ ਬਚਣ ਵਾਸਤੇ ਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕਰਨੀ ਬਣਦੀ, ਅਤੇ ਇਸ ਵਾਹਿਗੁਰੂ ਜੀ ਨੂੰ ਹੀ ਬੇਨਤੀ ਕਰਨੀ ਬਣਦੀ ਹੈ।
1: ਆਪੇ ਲੇਖਾ ਮੰਗ ਸੀ
0: ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਜੀਵਾਂ ਦੇ ਪਾਸੋਂ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਮੰਗਦੇ ਹਨ।
1: ਆਪ ਕਰਾਏ ਕਾਰ
0: ਤੇ ਜੀਵਾਂ ਦੇ ਪਾਸੋਂ ਆਪ ਹੀ ਕਰਮਾਂ ਦੀ ਕਾਰ ਕਰਵਾਉਂਦੇ ਨੇ। ਜਿਨ੍ਹਾਂ ਦੀ ਪਰਾਲਬਧ ਬੁਰੀ ਏ, ਮਨਮੁਖਤਾਈ ਦੇ ਕਰਮ ਕਰਾਉਂਦੇ ਨੇ, ਪਰਾਲਬਧ ਚੰਗੀ ਏ ਗੁਰਮੁਖਤਾਈ ਦੇ ਕਰਮ ਕਰਾਉਂਦੇ ਨੇ। ਇਸ ਪ੍ਰਕਾਰ ਭਾਈ ਜੀਵਾ ਤੋਂ ਕਰਮ

0: ਜੋ ਤੇ ਸਹਾਰੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਉਹੀ ਉਹੀ ਹੁੰਦਾ ਹੈ। ਇਸ ਨੂੰ ਪਾਉਂਦਾ ਤੇ ਸ੍ਰਿਸ਼ਟੀ ਉਤਪੰਨ ਹੁੰਦੀ ਹੈ, ਤੇ ਇਸ ਨੂੰ ਪਾਉਂਦਾ ਤੇ ਸ੍ਰਿਸ਼ਟੀ ਦੀ ਪ੍ਰਤ ਪਾਲਣਾ ਹੁੰਦੀ ਹੈ, ਤੇ ਇਸ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਤੇ ਮਹਾਂਪਰਲੋ ਹੋ ਜਾਂਦੀ ਹੈ ਜੀਓ।
1: ਹੁਕਮ ਕਰੇਗਾ ਵਾਰ,
0: ਜਿਹੜੇ ਗਾਵਾਰ ਮੂਰਖ ਨਾ ਸਮਝਣੇ ਨਾ ਇਹ ਹੁਕਮ ਕਰਦੇ ਨੇ, ਏਦਾਂ ਨਹੀਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ, ਏਦਾਂ ਨਾ ਕਰਕੇ ਏਦਾਂ ਪਰਮੇਸ਼ਰ ਜੀ ਨੂੰ ਕਰਨਾ ਚਾਹੀਦਾ, ਰੱਬ ਨੂੰ ਆਹ ਨਹੀਂ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਕੋਈ ਸ਼ੰਕਾਵਾਦੀ ਸੀ ਨਾ, ਕਹਿਣ ਲੱਗਾ ਜੀ ਗਲਤੀਆਂ ਤੇ ਰੱਬ ਵੀ ਕਰਦਾ। ਸੰਤਾਂ ਨੇ ਮਹਾਂਪੁਰਖਾਂ ਨੇ ਆਖਿਆ ਨਹੀਂ ਭਾਈ ਰੱਬ ਗਲਤੀ ਨਹੀਂ ਕਰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਹਿਣ ਲੱਗਾ ਜੀ ਰੱਬ ਦੀਆਂ ਗਲਤੀਆਂ ਸੰਤ ਜੀ ਤੁਹਾਨੂੰ ਦਿਖਾ ਦਿੰਦਾ। ਮਹਾਂਪੁਰਖ ਕਹਿਣ ਲੱਗੇ ਫਿਰ ਦਿਖਾ ਦੇਵੋ। ਸਾਧ ਸੰਗਤ ਜੀ ਸ਼ੰਕਾਵਾਦੀ ਲੈ ਕੇ ਖੇਤਾਂ ਵਿੱਚ ਚਲਿਆ ਗਿਆ। ਕਹਿਣ ਲੱਗਾ ਮਹਾਤਮਾ ਜੀ ਵੇਖੋ ਆ ਜਿਹੜੀਆਂ ਵੱਲਾਂ ਨੇ ਕਿੰਨੀਆਂ ਨਿਕੰਮੀਆਂ ਨੇ, ਇਹ ਖੜੀਆਂ ਵੀ ਨਹੀਂ ਹੋ ਸਕਦੀਆਂ। ਦਰਖਤ ਆਪਣੇ ਪੈਰਾਂ 'ਤੇ ਖੜੇ ਨੇ ਨਾ, ਡੂੰਘੀਆਂ ਜੜ੍ਹਾਂ ਜ਼ਮੀਨ ਵਿੱਚ ਗੱਡ ਕੇ, ਵੇਲ ਇੰਨੀ ਨਿਕੰਮੀ ਹੈ ਧਰਤੀ 'ਤੇ ਲਿਟਦੀ ਫਿਰਦੀ ਹੈ, ਜਿਹੜੀ ਖੜੀ ਤੱਕ ਨਹੀਂ ਹੋ ਸਕਦੀ, ਏਡੀ ਨਿਰਬਲ ਹੈ। ਆਹ ਦੇਖੋ ਇਹਨਾਂ ਵੱਲਾਂ ਨੂੰ 10-10 ਕਿਲੋ ਦੇ 15-15 ਕਿਲੋ ਦੇ ਤਰਬੂਜ਼ ਲੱਗੇ ਨੇ, ਹਦਵਾਣੇ ਲੱਗੇ ਨੇ, ਵੇਲ ਕਿੰਨੀ ਕਮਜ਼ੋਰ ਅਤੇ ਹਦਵਾਣੇ ਕਿੱਡੇ ਵੱਡੇ ਵੱਡੇ ਲੱਗੇ ਨੇ। ਸਾਧ ਸੰਗਤ ਜੀ ਫਿਰ ਲੈ ਕਰਕੇ ਬੋਹੜ ਦੇ ਕੋਲ ਗਿਆ। ਕਹਿਣ ਲੱਗਾ ਹੁਣ ਬੋਹੜ ਦਾ ਦਰਖਤ ਵੇਖੋ ਕਿੱਡਾ ਵੱਡਾ ਅਤੇ ਗੋਲਾਂ ਨਿੱਕੀਆਂ ਨਿੱਕੀਆਂ ਲੱਗੀਆਂ, ਚਾਹੀਦਾ ਏ ਸੀ ਵੱਲਾਂ ਨੂੰ ਗੋਲਾਂ ਲੱਗਦੀਆਂ ਅਤੇ ਦਰਖਤ ਨੂੰ ਵੱਡੇ ਵੱਡੇ ਹਦਵਾਣੇ ਇਹ ਤਰਬੂਜ਼ ਲੱਗਦੇ। ਸਾਧ ਸੰਗਤ ਜੀ ਇਵੇਂ ਵਿਚਰਦਿਆਂ ਸਮਾਂ ਹੋ ਗਿਆ ਸੀ, ਥਕੇਵਾਂ ਸਰੀਰ ਨੂੰ ਹੋ ਗਿਆ, ਬੋਰਡ ਦੇ ਥੱਲੇ ਲੰਮੇ ਪੈ ਗਏ ਆਰਾਮ ਕਰਨ ਵਾਸਤੇ। ਇੰਨੇ ਚਿਰ ਨੂੰ ਬੋਰਡ ਤੋਂ ਉੱਪਰੋਂ ਇੱਕ ਗੋਲ ਡਿੱਗੀ ਅਤੇ ਸ਼ੰਕਾਵਾਦੀ ਦੇ ਨੱਕ ਦੇ ਉੱਪਰ ਵੱਜੀ, ਅੱਬੜ ਵਾਹੇ ਬੁੜਕ ਕੇ ਉੱਠਿਆ। ਕਹਿਣ ਲੱਗਾ ਸੰਤ ਜੀ ਤੁਸੀਂ ਠੀਕ ਕਹਿੰਦੇ ਹੋ, ਜੋ ਪਰਮੇਸ਼ਰ ਜੀ ਕਰਦੇ ਨੇ ਉਹੀ ਓਹੀ ਠੀਕ ਹੈ, ਚੰਗਾ ਹੋ ਗਿਆ ਇੱਥੇ ਗੋਲ ਲੱਗੀ ਹੈ, ਜੇ ਇੱਥੇ ਲੱਗਾ ਹੁੰਦਾ 10 ਕਿਲੋ ਦਾ ਹਦਵਾਣਾ ਅਤੇ ਹਦਵਾਣਾ ਟੁੱਟ ਕੇ ਵੱਜਦਾ ਮੇਰਾ ਤੇ ਨੱਕ ਟੁੱਟ ਜਾਣਾ ਸੀ। ਕਹਿਣ ਲੱਗਾ ਮੈਂ ਹੀ ਗਲਤ ਹਾਂ, ਪਰਮੇਸ਼ਰ ਜੀ ਠੀਕ ਨੇ। ਪਰ ਸਾਧ ਸੰਗਤ ਜੀ ਕਿੰਤੂਵਾਦੀ ਤਾਂ ਵੀ ਕਿੰਤੂ ਕਰਨ ਨੂੰ ਹਟਦੇ ਨਹੀਂ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਹੁਕਮ ਕਰੇ ਗਾਵਾਰ, ਗਾਵਾਰ ਨਾ ਸਮਝ ਹੁਕਮ ਕਰਦੇ ਨੇ, ਰੱਬ ਜੀ ਨੂੰ ਏਦਾਂ ਨਹੀਂ ਏਦਾਂ ਕਰਨਾ ਚਾਹੀਦਾ ਸੀ। ਇਸ ਪ੍ਰਕਾਰ ਦੀ ਚਿਤਵਨੀ ਮੂਰਖ ਰੱਖਦੇ ਹਨ, ਖੁਦ ਨੂੰ ਸੱਚਾ ਸੱਚਿਆਰ ਜਾਣ ਕਰਕੇ, ਸਮਝਦਾਰ ਜਾਣ ਕਰਕੇ
1: ਆਪ ਛਡਾਏ ਛੂਟੀ ਹੈ।
0: ਮਹਾਰਾਜ ਫਿਰ ਇਹਨਾਂ ਨਾ ਸਮਝੀਆਂ ਤੋਂ, ਗਾਵਾਰਪੁਣੇ ਤੋਂ, ਬੇਮੁਖਤਾਈ ਤੋਂ, ਮਨਮੁਖਤਾਈ ਤੋਂ, ਜੂਨੀਆਂ ਤੋਂ ਬਚੀਦਾ ਕਿਵੇਂ ਹੈ, ਕਿਵੇਂ ਛੁੱਟੀਦਾ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਤਾਈਂ ਵਾਹਿਗੁਰੂ ਜੀ ਸਤਿਗੁਰੂ ਜੀ ਦੇ ਨਾਲ ਮੇਲ ਕਰਕੇ ਨਾਮ ਦੀ ਦਾਤ ਦੇ ਕਰਕੇ ਛਡਾ ਲੈਂਦੇ ਨੇ, ਉਹੀ ਉਹ ਜੀਵ ਕਾਲ ਦੀ ਫਾਹੀ ਦੇ ਵਿੱਚੋਂ ਛੁੱਟਦੇ ਹਨ।
1: ਬਖਸ਼ਣ ਹਾਰ
0: ਤੇ ਪਰਮੇਸ਼ਰ ਜੀ ਆਪ ਹੀ ਸਾਰੇ ਜੀਵਾਂ ਦੇ ਕੀਤੇ ਜਾਣ ਵਾਲੇ ਕਰਮਾਂ ਦੀ ਕਰਮ ਬਖਸ਼ੀ ਕਰਨ ਵਾਲੇ ਨੇ, ਜੀਵਾਂ ਨੂੰ ਬਖਸ਼ਦੇ ਵੀ ਆਪ ਹੀ ਨੇ। ਸਾਧ ਸੰਗਤ ਜੀ ਸਾਰੀ ਖੇਡ ਤੇ ਪਰਮੇਸ਼ਰ ਜੀ ਦੇ ਹੁਕਮ ਦੇ ਅੰਦਰ ਹੈ, ਜਿਨ੍ਹਾਂ ਨੂੰ ਭਰਮਾਉਣਾ ਚਾਹੁੰਦੇ ਨੇ ਭਰਮਾ ਲੈਂਦੇ ਨੇ, ਜਿਨ੍ਹਾਂ ਨੂੰ ਬਖਸ਼ਣਾ ਚਾਹੁੰਦੇ ਹਨ ਬਖਸ਼ ਲੈਂਦੇ ਹਨ ਜੀਵਾਂ ਦੇ ਕਰਮਾਂ ਅਨੁਸਾਰ।
1: ਆਪੇ ਵੇਖੈ ਸੁਣੇ ਆਪ,
0: ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਵੇਖ ਰਹੇ ਨੇ, ਵੇਖਭਾਲ ਆਪ ਹੀ ਕਰ ਰਹੇ ਨੇ, ਦੇਖਭਾਲ ਕਰਨੀ, ਸਾਰ ਸੰਭਾਲ ਕਰਨੀ ਪਰਮੇਸ਼ਰ ਜੀ ਆਪ ਹੀ ਕਰ ਰਹੇ ਨੇ, ਕੋਈ ਹੋਰ ਨਹੀਂ ਕਰਨ ਵਾਲਾ, ਤੇ ਸਾਰਿਆਂ ਜੀਵਾਂ ਦੀਆਂ ਪੁਕਾਰਾਂ ਅਰਦਾਸਾਂ ਬੇਨਤੀਆਂ ਵੀ ਆਪ ਸੁਣਦੇ ਹਨ।
1: ਸਭ ਸਹਿ ਦਿਆ ਧਾਰ
0: ਤੇ ਪਰਮੇਸ਼ਰ ਜੀ ਨਾਮ ਦਾ ਆਸਰਾ, ਅੰਨ ਦਾ ਆਸਰਾ, ਧਨ ਦਾ ਆਸਰਾ, ਜਿਹੜੀ ਜਿਹੜੀ ਵਸਤੂ ਦੀ ਕਿਸੇ ਨੂੰ ਲੋੜ ਹੈ, ਜਿਸ ਨੇ ਆਸ ਰੱਖੀ ਮੇਰਾ ਪੁੱਤ ਹੋਵੇ ਮੇਰਾ ਬੁਢਾਪੇ ਦਾ ਆਸਰਾ ਬਣੇਗਾ, ਪਰਮੇਸ਼ਰ ਜੀ ਨੇ ਪੁੱਤ ਦੇ ਦਿੱਤਾ, ਸੰਤਾਨ ਦੇ ਦਿੱਤੀ, ਇਸ ਪ੍ਰਕਾਰ ਪ੍ਰਤੱਖ ਆਸਰੇ ਵੀ ਆਪ ਦਿੱਤੇ ਨੇ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ, ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਵੀ ਆਪ ਹੀ ਸੁਣਨਾ ਕੀਤੀਆਂ, ਆਪ ਹੀ ਸਾਰ ਸੰਭਾਲ ਕੀਤੀ, ਤੇ ਪਰਮੇਸ਼ਰ ਜੀ ਗੁਰਮੁਖ ਜਨਾਂ ਨੂੰ ਨਾਮ ਦਾ ਆਧਾਰ ਆਸਰਾ ਵੀ ਆਪ ਹੀ ਦੇਣਾ ਕਰਦੇ ਨੇ। ਸਭ ਸਹਿ ਸਰਬਤ ਪ੍ਰਕਾਰ, ਮਨ ਨੂੰ ਆਸਰਾ, ਤਨ ਨੂੰ ਆਸਰਾ, ਧੀਰਜ ਅਡੋਲਤਾ ਦਾ ਆਸਰਾ ਨਾਮ ਦੁਆਰਾ ਆਪ ਹੀ ਦੇਣਾ ਕਰਦੇ ਹਨ।
1: ਸਭ ਮਹਿ ਏਕ ਵਰਤਦਾ,
0: ਸਾਰਿਆਂ ਜੀਵਾਂ ਦੇ ਅੰਦਰ ਪਰਤਖ ਜੋਤ ਆਤਮ ਰੂਪ ਹੋ ਕਰਕੇ, ਸਾਖੀ ਚੇਤਨ ਹੋ ਕਰਕੇ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਵਰਤ ਰਹੇ ਹਨ।
1: ਸਿਰ ਸਿਰ ਕਰੇ ਵਿਚਾਰ
0: ਤੇ ਪਰਮੇਸ਼ਰ ਜੀ ਸਭਨਾਂ ਦੇ ਸਿਰ ਬਸਿਰ ਵਿਚਾਰ ਵੀ ਕਰਮਾਂ ਦੀ ਆਪ ਕਰਦੇ ਨੇ। ਸਿਰ ਸਿਰ ਸਾਰਿਆਂ ਜੀਵਾਂ ਨੂੰ ਸਿਰਜ ਸਿਰਜ ਕੇ, ਇਹਨੇ ਆਹ ਕੰਮ ਕੀਤਾ ਸੀ, ਹੁਣ ਇਸ ਦੀ ਪ੍ਰਵਿਰਤੀ ਮਨਮੁਖ ਵਾਲੀ ਕਰਕੇ ਇਸ ਤਰ੍ਹਾਂ ਦੀ ਸਿਰਜਣਾ ਕਰ ਦੇਈਏ। ਇਸ ਨੇ ਭਲੇ ਕਰਮ ਕੀਤੇ ਸੀ, ਇਸ ਦੀ ਸਿਰਜਣਾ ਗੁਰਮੁਖਾਂ ਵਾਲੀ ਕਰਕੇ ਐਸੀ ਪ੍ਰਵਿਰਤੀ ਕਰ ਦੇਈਏ। ਇਸ ਪ੍ਰਕਾਰ ਪਰਮੇਸ਼ਰ ਜੀ ਤਿੰਨਾਂ ਦੇ ਕਰਮਾਂ ਦੀ ਵਿਚਾਰ ਕਰਕੇ ਕਰਮਾਂ ਦੇ ਅਨੁਸਾਰ ਹੀ ਭਲਿਆਂ ਨੂੰ ਬੁਰਿਆਂ ਨੂੰ ਮਨਮੁਖਾਂ ਨੂੰ ਗੁਰਮੁਖਾਂ ਨੂੰ ਸਿਰਜਣਾ ਕਰਦੇ ਨੇ ਤੇ ਸਿਰਜ ਸਿਰਜ ਕੇ ਆਪੇ ਹੀ ਫਿਰ ਤਿੰਨਾਂ ਦੇ ਅਗਲੇ ਕਰਮਾਂ ਦੀ ਵਿਚਾਰ ਕਰਦੇ ਹਨ।
1: ਗੁਰਮੁਖ ਆਪ ਵਿਚਾਰੀਐ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਸਾਡਾ ਛੁਟਕਾਰਾ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ ਭਾਈ, ਪੂਰਿਆਂ ਸਤਿਗੁਰਾਂ ਦੇ ਚਰਣੀ ਲੱਗ ਕੇ ਆਪ ਆਪਣੇ ਆਤਮ ਸਰੂਪ ਦੀ ਵਿਚਾਰ ਕਰਨਾ ਕਰੀਏ।
1: ਲੱਗੈ ਸੱਚ ਪਿਆਰ,
0: ਫਿਰ ਗੁਰੂ ਉਪਦੇਸ਼ ਦੁਆਰਾ ਸਮਝ ਆਵੇਗੀ ਇਹ ਜਿਹੜੀ ਚੇਤਨ ਸੱਤਾ ਹੈ ਨਾ, ਇਹ ਸਾਖੀ ਚੇਤਨ, ਇਹ ਜਿਹੜਾ ਆਤਮ ਸਰੂਪ, ਇਹ ਪਰਮੇਸ਼ਰ ਜੀ ਦੀ ਅੰਸ਼ ਹੈ। ਫਿਰ ਤੇ ਸਮੂਲ ਰੂਪ ਪਰਮੇਸ਼ਰ ਜੀ ਦੇ ਨਾਲ ਪਿਆਰ ਲੱਗ ਜਾਵੇਗਾ।
1: ਨਾਨਕ ਕਿਸ ਨੂੰ ਆਖੀਐ।
0: ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਕਰਮ ਬਖਸ਼ੀ ਕਰਾਉਣ ਵਾਸਤੇ ਹੋਰ ਕਿਸ ਦੇ ਅੱਗੇ ਬੇਨਤੀ ਕਹਿਣਾ ਕਰੀਏ, ਕਿਸ ਨੂੰ ਆਖਣਾ ਕਰੀਏ? ਹੋਰ ਕੋਈ ਕਰਮ ਬਖਸ਼ੀ ਕਰਨੇ ਦੇ ਸਮਰੱਥ ਨਹੀਂ ਹੈ।
1: ਆਪੇ ਦੇਵਣ ਹਾਰ,
0: ਪਰਮੇਸ਼ਰ ਜੀ ਆਪ ਹੀ ਕਰਮ ਬਖਸ਼ੀ ਕਰਕੇ ਸਾਰੇ ਜੀਵਾਂ ਨੂੰ ਦਾਤਾਂ ਦਿੰਦੇ ਨੇ। ਨਾਨਕ ਕਿਸ ਨੂੰ ਆਖੀਐ, ਹੋਰ ਕਿਸ ਨੂੰ ਕਹਿਣਾ ਕਰੀਏ ਸਾਨੂੰ ਕੋਈ ਦਾਤ ਦੇਣਾ ਕਰੇ? ਭਾਈ ਸਾਰੀਆਂ ਦਾਤਾਂ ਦੇ ਦੇਣੇ ਵਾਲੇ, ਅੰਨ ਦੇ, ਧਨ ਦੇ, ਤੰਦਰੁਸਤੀ ਦੇ, ਲੋਕ ਪਰਲੋਕ ਦੇ ਸੁੱਖਾਂ ਦੇ, ਸਾਰੀਆਂ ਦਾਤਾਂ ਦੇ ਦੇਣ ਵਾਲੇ ਪਰਮੇਸ਼ਰ ਜੀ ਆਪ ਹੀ ਹਨ ਜੀਓ।
1: ਸਲੋਕ ਮਹਲਾ ਤੀਜਾ।
0: ਸਤ ਸੰਗਤ ਜੀ, ਪਿੱਛੇ ਜੋ ਸ਼ਬਦ ਸਰਵਣ ਕਰਦੇ ਆ ਰਹੇ ਹਾਂ, ਸਤਿਗੁਰੂ ਜੀ ਨੇ ਬਾਬੀਹਾ ਕਹਿ ਕਰਕੇ ਸ਼ਬਦ ਉਚਾਰੇ ਨੇ ਨਾ, ਇੱਕ ਸਿੱਖ ਨੇ ਬੇਨਤੀ ਕਰ ਦਿੱਤੀ, ਮਹਾਰਾਜ ਆਪ ਜੀ ਬਬੀਹਾ ਬਬੀਹਾ ਕਹਿ ਕਰਕੇ ਉਪਦੇਸ਼ ਦੇ ਰਹੇ ਹੋ, ਕਿਰਪਾਲਤਾ ਕਰਕੇ ਦੱਸੋ ਇਹ ਬਬੀਹਾ ਹੈ ਕੌਣ? ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਬਾਬੀਹਾ ਇਹੋ ਜਗਤ ਹੈ।
0: ਇਹ ਭਾਈ ਇਹ ਸਾਰਾ ਜਿਹੜਾ ਜਗਤ ਹੈ ਨਾ, ਇਹ ਬਬੀਹਾ ਰੂਪ ਹੈ। ਸਤਿਗੁਰੂ ਜੀ ਕਿਰਪਾ ਦੇ ਬਦਲ ਨੇ ਜਿਹੜਾ ਉਪਦੇਸ਼ ਹੈ ਇਹ ਸਵੰਤੀ ਬੂੰਦ ਹੈ। ਇਸੇ ਪ੍ਰਕਾਰ ਜਗਤ ਨਾਮ ਜੀਵ ਦਾ ਵੀ ਹੈ। ਜਗਤ ਦੇ ਜਿੰਨੇ ਜੀਵ ਨੇ, ਇਸਤਰੀਆਂ ਪੁਰਸ਼, ਸਾਰੇ ਬਾਬੀਹਾ ਰੂਪ ਕਰਕੇ ਜਾਣਨਾ ਕਰੋ।
1: ਮਤ ਕੋ ਪਰਮ ਭੁਲਾਏ।
0: ਮਹਾਰਾਜ ਮੈਂ ਤੇ ਪੰਛੀ ਨੂੰ ਬਾਬੀਹਾ ਕਹੀ ਗਿਆ ਕਿ ਜਿਹੜਾ ਪੰਛੀ ਆਪ ਜੀ ਕਿਧਰੇ ਉਸਨੂੰ ਹੀ ਉਪਦੇਸ਼ ਦਿੰਦੇ ਹੋ। ਹਜ਼ੂਰ ਫਰਮਾਉਂਦੇ ਨੇ ਮਤਾ ਕੋਈ ਮਤ ਦੇ ਵਿੱਚ ਭਰਮ ਕਰਕੇ ਭਰਮ ਜਾਵੇ, ਭੁੱਲ ਜਾਵੇ ਕਿ ਅਸੀਂ ਪੰਛੀ ਨੂੰ ਉਪਦੇਸ਼ ਦਿੱਤਾ ਹੈ। ਅਸੀਂ ਜੀਵਾਂ ਦੇ ਤਾਂ ਹੀ, ਇਸਤਰੀਆਂ ਪੁਰਸ਼ਾਂ ਦੇ ਤਾਂ ਹੀ, ਸਾਰੇ ਜਗਤ ਦੇ ਤਾਂ ਹੀ ਉਪਦੇਸ਼ ਦਿੱਤਾ ਹੈ।
1: ਇਹੋ ਬਾਬੀਹਾ ਪਸ਼ੂ ਹੈ।
0: ਮਹਾਰਾਜ ਉਸ ਪੰਛੀ ਦਾ ਨਾਮ ਵੀ ਤੇ ਬਬੀਹਾ ਹੈ ਨਾ, ਇਸ ਕਰਕੇ ਮੈਨੂੰ ਭਰਮ ਪੈ ਗਿਆ। ਹਜ਼ੂਰ ਫਰਮਾਉਂਦੇ ਨੇ ਉਹ ਬਾਬੀਹਾ ਵਿਚਾਰਾ ਤੇ ਪਸ਼ੂ ਹੈ, ਜਾਨਵਰ ਹੈ, ਪੰਛੀ ਹੈ ਉਹ ਤਾਂ। ਇਸ ਪ੍ਰਕਾਰ ਪਸ਼ੂ ਅਲਪੱਗ ਹੈ, ਬੁੱਧੀ ਤੋਂ ਹੀਣਾ ਹੈ,
1: ਇਸ ਨੂੰ ਬੂਝਣ ਨਾ ਹੈ।
0: ਉਸ ਵਿਚਾਰੇ ਪੰਛੀ ਨੂੰ, ਉਸ ਵਿਚਾਰੇ ਜਾਨਵਰ ਨੂੰ ਇਸ ਅੰਮ੍ਰਿਤ ਜਲ ਦੀ ਕੀ ਸਮਝ ਹੈ? ਉਸ ਨੂੰ ਭਾਈ ਅੰਮ੍ਰਿਤ ਜਲ ਦੀ ਸਮਝ ਨਹੀਂ, ਉਹ ਨਹੀਂ ਬੁੱਝ ਸਕਦਾ ਇਸ ਉਪਦੇਸ਼ ਨੂੰ। ਉਸ ਨੂੰ ਕੇਵਲ ਤਾਂ ਕੇਵਲ ਪ੍ਰਤੱਖ ਸਵੰਤੀ ਬੂੰਦ ਦਾ ਹੀ ਗਿਆਨ ਹੈ।
1: ਅੰਮ੍ਰਿਤ ਹਰ ਕਾ ਨਾਮ ਹੈ।
0: ਮਹਾਰਾਜ ਜਿਵੇਂ ਬਬੀਹੇ ਦੀ ਪਿਆਸਾ, ਉਸਦੀ ਭੁੱਖ ਮਿਟ ਜਾਂਦੀ ਹੈ ਸਵੰਤੀ ਬੂੰਦ ਪ੍ਰਾਪਤ ਕਰਕੇ, ਫਿਰ ਜਗਤ ਰੂਪੀ, ਜੀਵਾ ਰੂਪੀ ਬਬੀਹੇ ਦੀ ਜਿਹੜੀ ਪਿਆਸ ਕਿਵੇਂ ਜਾਂਦੀ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ।
1: ਜਿਤ ਪੀਤਾ ਤਿਖ ਜਾਏ।
0: ਇਸ ਅੰਮ੍ਰਿਤ ਨਾਮ ਨੂੰ ਪੀਣੇ ਕਰਕੇ ਜਗਤ ਰੂਪੀ, ਜੀਵਾ ਰੂਪੀ ਬਬੀਹੇ ਦੀ ਪਿਆਸਾ ਸਾਰੀ ਚਲੀ ਜਾਂਦੀ ਹੈ।
1: ਨਾਨਕ ਗੁਰਮੁਖ ਜਿਨ ਪੀਆ।
0: ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ, ਪ੍ਰਤੱਖ ਸਵੰਤੀ ਬੂੰਦ ਨੂੰ ਪੀ ਕਰਕੇ ਬਬੀਹਾ ਇੱਕ ਵਾਰ ਤੇ ਤ੍ਰਿਪਤ ਹੋ ਜਾਂਦਾ, ਪਰ ਸਮਾਂ ਪਾ ਕਰਕੇ ਫਿਰ ਤੇ ਇਸ ਨੂੰ ਪਿਆਸਾ ਲੱਗਦੀ ਏ। ਪਰ ਇਹ ਅੰਮ੍ਰਿਤ ਨਾਮ ਰੂਪੀ ਸਵਾਂਦੀ ਬੂੰਦ ਐਸੀ ਏ, ਜਿਨ੍ਹਾਂ ਗੁਰਮੁਖਾਂ ਨੇ ਇਸ ਸਵਾਂਤੀ ਬੂੰਦ ਰੂਪੀ ਅੰਮ੍ਰਿਤ ਨਾਮ ਨੂੰ ਗੁਰ ਉਪਦੇਸ਼ ਦੁਆਰਾ ਪੀਣਾ ਕੀਤਾ ਹੈ, ਅਰਥਾਤ ਜਪਿਆ ਤੇ ਹਿਰਦੇ ਦੇ ਅੰਦਰ ਧਾਰਿਆ ਹੈ।
1: ਤਿੰਨ ਬਹੁੜ ਨਾ ਲਾਗੀ ਆਏ।
0: ਭਾਈ ਤਿੰਨਾਂ ਨੂੰ ਫਿਰ ਬਹੁੜ ਆ ਕਰਕੇ ਕਦੇ ਆਸਾ ਦੀ ਭੁੱਖ ਤੇ ਤ੍ਰਿਸ਼ਨਾ ਦੀ ਪਿਆਸ ਨਹੀਂ ਲੱਗਦੀ, ਉਹ ਸਦਾ ਸਦਾ ਵਾਸਤੇ ਤ੍ਰਿਪਤੀ ਹੋ ਜਾਂਦੇ ਨੇ। ਬਿਨਵੰਤ ਨਾਨਕ ਸਦਾ ਤ੍ਰਿਪਤੇ, ਹਰ ਨਾਮ ਭੋਜਨ ਖਾਇਆ। ਨਾਮ ਅੰਮ੍ਰਿਤ ਦਾ ਭੋਜਨ ਛਕਣ ਵਾਲੇ ਤਾਂ ਸਦਾ ਸਦਾ ਹੀ ਤ੍ਰਿਪਤ ਹੋ ਜਾਂਦੇ ਨੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ।
1: ਮਹੱਲਾ ਤੀਜਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਮਲਾਰ ਸੀਤਲ ਰਾਗ ਹੈ।
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਮਲਾਰ ਰਾਗ ਦੁਆਰਾ ਉਪਦੇਸ਼ ਦਿੱਤਾ ਤੇ ਇਸ ਦਾ ਕਾਰਨ ਕੀ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਇਹ ਜਿਹੜਾ ਮਦਲਾਰ ਰਾਗ ਹੈ ਨਾ ਇਹ ਸੀਤਲ ਰਾਗ ਹੈ। ਮਹਾਰਾਜ ਸੀਤਲ ਕਿਉਂ ਆਖਿਆ? ਭਾਈ ਇਸ ਰਾਗ ਨੂੰ ਗਾਇਨ ਕਰਨੇ ਦੇ ਨਾਲ ਮੀਂਹ ਪੈ ਜਾਂਦਾ ਹੈ। ਸ਼ਾਹ ਜੀਵਨੇ ਦੇ ਪਾਸ ਰਾਗੀ ਘਮੰਡਾ ਸਿੰਘ ਜੀ ਰਿਹਾ ਕਰਦੇ ਸਨ। ਉਹਨਾਂ ਨੂੰ ਕਿਸੇ ਨੇ ਸ਼ੰਕਾ ਕਰਕੇ ਆਖਿਆ ਜੀ ਪਹਿਲੇ ਯੁੱਗਾਂ ਵਿੱਚ ਹੀ ਮਲਾਰ ਰਾਗ ਪੜ੍ਹਨੇ ਦੇ ਨਾਲ ਮੀਂਹ ਪੈਂਦਾ ਸੀ, ਹੁਣ ਤੇ ਨਹੀਂ ਪੈਂਦਾ। ਹੁਣ ਕਹਿਣ ਲੱਗੇ ਜੀ ਹੁਣ ਕਿਉਂ ਨਹੀਂ ਪੈਂਦਾ, ਹੁਣ ਵੀ ਪੈਂਦਾ। ਉਸੇ ਵੇਲੇ ਅੰਦਰੋਂ ਸਰੰਦਾ ਚੱਕ ਲਿਆਏ, ਆ ਕਰਕੇ ਜਦੋਂ ਮਲਾਰ ਰਾਗ ਗਾਇਆ ਨਾ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਪੈਣ ਦੇ ਨਾਲ ਸਾਰਿਆਂ ਦੇ ਬਸਤਰ ਭਿੱਜ ਗਏ, ਜਲ ਥਲ ਹੋ ਗਿਆ। ਕਹਿਣ ਲੱਗੇ ਰਾਗੀ ਜੀ ਹੁਣ ਕਿਰਪਾ ਕਰੋ ਮੀਂਹ ਬੰਦ ਕਰ ਦਿਓ। ਰਾਗੀ ਜੀ ਨੇ ਸ਼ਬਦ ਸੰਪੰਨ ਕਰਕੇ ਰਾਗ ਗਾਇਣਾ ਬੰਦ ਕਰ ਦਿੱਤਾ ਤੇ ਮੀਂਹ ਵੀ ਬੰਦ ਹੋ ਗਿਆ, ਰੁਕ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਇਹ ਮੀਂਹ ਪਾ ਦੇਣ ਵਾਲਾ ਠੰਡਾ ਰਾਗ ਹੈ, ਸੀਤਲ ਰਾਗ ਹੈ।
1: ਹਰ ਧਿਆਇਐ ਸ਼ਾਂਤ ਹੋਏ।
0: ਮਹਾਰਾਜ ਕੋਈ ਸੀਤਲ ਰਾਗ ਨੂੰ ਹੀ ਗਾਇਨ ਕਰ ਲਵੇ ਤੇ ਮਨ ਸ਼ਾਂਤ ਹੋ ਜਾਵੇਗਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਕੱਲਾ ਰਾਗ ਨਹੀਂ ਹਰ ਧਿਆਇਐ, ਇਸ ਰਾਗ ਦੇ ਵਿੱਚ ਪਾ ਕਰਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਵਣਾ ਕਰੀਏ ਤੇ ਇਸ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰੀਏ, ਸ਼ਾਂਤ ਹੋਏ ਤਾਂ ਇਹ ਜਿਹੜਾ ਜੀਵ ਦਾ ਮਨ ਹੈ ਨਾ ਜਿਹੜਾ ਕਲਯੁਗ ਦੀ ਤੱਤੀ ਕਿਰਿਆ ਦੇ ਨਾਲ ਤਪਦਾ ਪਿਆ ਹੈ, ਕਲ ਤਾਤੀ ਸੋ ਇਸ ਪ੍ਰਕਾਰ ਠੰਡਾ ਹਰ ਨਾਓ। ਕਲਯੁਗ ਦੀ ਤੱਤੀ ਕਿਰਿਆ ਦੇ ਨਾਲ ਜਿਹੜਾ ਤਪਸ਼ ਦੇ ਸਹਿਤ ਹੋਇਆ ਮਨ ਹੈ ਉਹ ਸੀਤਲ ਹੋ ਜਾਂਦਾ, ਠੰਡਾ ਠਾਰ ਹੋ ਜਾਂਦਾ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਭਾਈ ਇਕੱਲਾ ਹੀ ਰਾਗ ਨਹੀਂ, ਇਸ ਦੇ ਵਿੱਚ ਅੰਮ੍ਰਿਤ ਨਾਮ ਨੂੰ ਪਾ ਕਰਕੇ ਗਾਇਨ ਕਰੀਏ ਤਾਂ ਮਨ ਸੀਤਲ ਸ਼ਾਂਤ ਹੁੰਦਾ ਹੈ।
1: ਹਰ ਜੀਓ ਆਪਣੀ ਕਿਰਪਾ ਕਰੇ।
0: ਹਰੀ ਪਰਮੇਸ਼ਰ ਵਾਹਿਗੁਰੂ ਜੀ ਜੀਵਾਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਨ,
1: ਤਾਂ ਵਰਤੈ ਸਭ ਲੋਏ।
0: ਤਾਂ ਫਿਰ ਸਾਰੇ ਲੋਏ ਲੋਕਾਂ ਦੇ ਅੰਦਰ ਇਸ ਨਾਮ ਦਾ ਵਰਤਾਰਾ ਵਰਤਦਾ ਹੈ। ਬਿਨਾਂ ਸਤਿਗੁਰੂ ਜੀ ਦੀ ਕਿਰਪਾ ਤੋਂ ਨਾਮ ਨਹੀਂ ਮਿਲਦਾ। ਸਾਧ ਸੰਗਤ ਜੀ ਭਰਮ ਪਾ ਛੱਡੇ ਨਾ, ਕੇਵਲ ਤਾਂ ਕੇਵਲ ਬ੍ਰਾਹਮਣ ਨੂੰ ਜਪਣ ਦਾ ਅਧਿਕਾਰ ਹੈ, ਕਿਸੇ ਦੂਜੇ ਨੂੰ ਨਹੀਂ। ਅਧਿਕਾਰੀ ਤੇ ਬਣ ਗਏ ਪਰ ਜਪਿਆ ਆਪ ਵੀ ਨਾ, ਤੇ ਕਹਿ ਦਿੱਤਾ ਇਸੇ ਪ੍ਰਕਾਰ ਜਿਹੜੇ ਖੱਤਰੀ ਨੇ ਵਿੱਦਿਆ ਸੁਣ ਸਕਦੇ ਨੇ ਅੱਗੇ ਪੜ੍ਹ ਸਕਦੇ ਨੇ ਅੱਗੇ ਪੜ੍ਹਾ ਨਹੀਂ ਸਕਦੇ, ਵੈਸ਼ ਜਿਹੜੇ ਨੇ ਇਹ ਸੁਣ ਸਕਦੇ ਨੇ ਨਾ ਪੜ੍ਹ ਸਕਦੇ ਨਾ ਪੜ੍ਹਾ ਸਕਦੇ ਨੇ, ਤੇ ਜਿਹੜੇ ਸ਼ੂਦਰ ਨੇ ਇਹ ਨਾ ਪੜ੍ਹ ਸਕਦੇ ਨੇ ਨਾ ਸੁਣ ਸਕਦੇ ਨੇ, ਅਧਿਕਾਰ ਹੀ ਖੋਹ ਲਏ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਗੁਰਮੁਖੀ ਭਾਸ਼ਾ ਉਚਾਰੀਏ ਤਾਂ ਤੇ ਇਸ ਨੂੰ ਗੁਰਮੁਖੀ ਕਿਹਾ ਜਾਂਦਾ। ਗੁਰਮੁਖੀ ਸਤਿਗੁਰੂ ਜੀ ਦੇ ਮੁੱਖ ਤੋਂ ਉਚਾਰੀ ਹੋਈ ਹੈ, ਆਪ ਮੁੱਖ ਤੋਂ ਉਚਾਰਨ ਕਰਕੇ ਭਾਸ਼ਾ ਦੇ ਕਰਕੇ ਸਤਿਗੁਰੂ ਜੀ ਨੇ ਨਾਮ ਜਪਾਇਆ ਹੈ। ਫਿਰ ਕਿਸੇ ਇੱਕ ਨੂੰ ਨਹੀਂ, ਜਗਤ ਸਾਰੇ ਨੂੰ ਹੀ ਨਾਮ ਜਪਾ ਦਿੱਤਾ। ਚੜ੍ਹਿਆ ਸੋਧਣ ਧਰਤ ਲੁਕਾਈ, ਐਸਾ ਅੰਮ੍ਰਿਤ ਨਾਮ ਦਾ ਛੱਟਾ ਦਿੱਤਾ, ਸਾਰਿਆਂ ਨੂੰ ਹੀ ਸੀਤਲ ਕਰ ਦਿੱਤਾ ਹੈ। ਸਾਧ ਸੰਗਤ ਜੀ ਸੰਗਤ ਵਿੱਚ ਆ ਕਰਕੇ ਖੱਤਰੀ ਬੈਠੇ, ਬ੍ਰਾਹਮਣ ਵੈਸੇ ਬੈਠੇ, ਸ਼ੂਦਰ ਬੈਠੇ, ਵੈਸ਼ ਬੈਠੇ, ਘਰ ਦੇ ਵਿੱਚ ਚਾਹੇ ਕੰਠੋ ਮੂਲ ਮੰਤਰ ਗੁਰਮੰਤਰ ਚਾਹੇ ਗੁਟਕਾ ਸਾਹਿਬ ਤੋਂ, ਸੋ ਪੰਜ ਬਾਣੀਆਂ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਬਾਣੀ ਕੋਈ ਵੀ ਪੜ੍ਹੇ, ਇੱਥੋਂ ਤੱਕ ਹਿੰਦੂ ਵੀ ਪੜ੍ਹੇ, ਮੁਸਲਮਾਨ ਵੀ ਪੜ੍ਹੇ, ਕੋਈ ਜੈਨੀ ਪੜ੍ਹੇ, ਕੋਈ ਬੋਧੀ ਪੜ੍ਹੇ, ਹਰ ਧਰਮ ਦਾ ਇਨਸਾਨ ਪੜ੍ਹੇ, ਕਿਸੇ 'ਤੇ ਪਾਬੰਦੀ ਨਹੀਂ। ਜਿਵੇਂ ਮੀਂਹ ਵਰਦਾ ਨਾ ਤੇ ਸਾਰਿਆਂ 'ਤੇ ਵਰਦਾ ਮੀਂਹ, ਕਦੇ ਇਹ ਨਹੀਂ ਕਹਿੰਦਾ ਬ੍ਰਾਹਮਣ ਨੂੰ ਜਲ ਦੇਣਾ ਅਤੇ ਸ਼ੂਦਰ ਨੂੰ ਨਹੀਂ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਕਿਰਪਾ ਦੇ ਬਦਲ ਨੇ ਉਪਦੇਸ਼ ਦੀ ਵਰਖਾ ਕੀਤੀ ਅਤੇ ਇਹ ਨਹੀਂ ਆਖਿਆ ਕਿ ਉਪਦੇਸ਼ ਰੂਪੀ ਜਲ ਬ੍ਰਾਹਮਣ ਨੂੰ ਦੇਣਾ ਅਤੇ ਸ਼ੂਦਰ ਨੂੰ ਨਹੀਂ ਦੇਣਾ। ਜਦੋਂ ਸੂਰਜ ਚੜ੍ਹਦਾ ਰੌਸ਼ਨੀ ਸਭਨਾਂ ਨੂੰ ਦਿੰਦਾ ਨਾ, ਕਦੇ ਸੂਰਜ ਨੇ ਨਹੀਂ ਆਖਿਆ ਕਿ ਬ੍ਰਾਹਮਣ ਦੇ ਘਰ ਰੌਸ਼ਨੀ ਕਰਨੀ ਹੈ ਅਤੇ ਸ਼ੂਦਰ ਦੇ ਘਰ ਹਨੇਰ ਪਾ ਛੱਡਣਾ, ਉਸਨੂੰ ਰੌਸ਼ਨੀ ਨਹੀਂ ਦੇਣੀ। ਸਤਿਗੁਰੂ ਜੀ ਬ੍ਰਹਮ ਗਿਆਨ ਦੇ ਸੂਰਜ ਰੂਪ ਹੋ ਕਰਕੇ ਚੜ੍ਹੇ ਨੇ ਅਤੇ ਭਗਤੀ ਦੀਆਂ ਕਿਰਨਾਂ ਜਿੱਥੇ ਬ੍ਰਾਹਮਣ ਖੱਤਰੀ ਵੈਸ਼ ਦੇ ਘਰ ਪੁੱਜਦੀਆਂ ਨੇ, ਉੱਥੇ ਸ਼ੂਦਰ ਦੇ ਘਰ ਵੀ ਪੁੱਜਦੀਆਂ ਨੇ, ਹਿਰਦੇ ਘਰਾਂ ਵਿੱਚ ਵੀ ਪੁੱਜਦੀਆਂ ਨੇ। ਸਤਿਗੁਰੂ ਜੀ ਸਭਨਾਂ ਦੇ ਹਿਰਦਿਆਂ ਨੂੰ ਪ੍ਰਕਾਸ਼ ਕਰਦੇ ਨੇ। ਸੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਹਨ,
1: ਤਾਂ ਵਰਤੈ ਸਭ ਲੋਏ।
0: ਭਾਈ ਹਰੀ ਪਰਮੇਸ਼ਰ ਜੀ ਨੇ ਆਪਣੀ ਕਿਰਪਾ ਕੀਤੀ, ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਵਰਸੇ, ਤਾਂ ਵਰਤੈ ਸਭ ਲੋਏ, ਤਾਂ ਨਾਮ ਦਾ ਵਰਤਾਰਾ ਸਾਰੇ ਲੋਕਾਂ ਦੇ ਅੰਦਰ ਜਗਤ ਦੇ ਜੀਵਾਂ ਦੇ ਅੰਦਰ ਵਰਤ ਰਿਹਾ ਹੈ।
1: ਉਠੈ ਜੀਆ ਜੁਗਤ ਹੋਏ।
0: ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਵਰਦੇ ਉਪਦੇਸ਼ ਦਿੰਦੇ ਨੇ, ਫਿਰ ਜੀਵਾਂ ਨੂੰ ਵਾਹਿਗੁਰੂ ਜੀ ਦੇ ਨਾਲ ਜੁੜਨੇ ਦੀ ਜੁਗਤ ਪ੍ਰਾਪਤ ਹੁੰਦੀ ਹੈ ਗੁਰਬਾਣੀ ਦੁਆਰਾ।
1: ਧਰਣੀ ਨੋ ਸ਼ਿੰਗਾਰ ਹੋਏ।
0: ਪ੍ਰਤੱਖ ਮੀਂਹ ਪੈ ਜਾਵੇ, ਧਰਤੀ ਦਾ ਸ਼ਿੰਗਾਰ ਹੋ ਜਾਂਦਾ, ਹਰਿਆਵਲਤਾ ਦੇ ਸਹਿਤ, ਫੁੱਲਾਂ ਦੇ ਸਹਿਤ, ਫਲਾਂ ਦੇ ਸਹਿਤ ਮੌਲਦੀ ਹੈ। ਇਸੇ ਪ੍ਰਕਾਰ ਭਾਈ ਜਦੋਂ ਸਤਿਗੁਰੂ ਜੀ ਕਿਰਪਾ ਦੇ ਬਦਲ ਰੂਪ ਹੋ ਕਰਕੇ ਵਰਦੇ ਨੇ, ਜੀਵ ਜੁਗਤ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੇ ਨਾਲ ਜੁੜਦੇ ਨੇ ਨਾ, ਤੇ ਬੁੱਧੀ ਰੂਪੀ ਧਰਤੀ ਦਾ ਸਤ ਸੰਤੋਖ ਦਇਆ ਧਰਮ ਵਿਚਾਰ ਦੈਵੀ ਸੰਪਤਾ ਦੇ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰ ਹੁੰਦਾ ਹੈ।
1: ਨਾਨਕ ਇਹੋ ਜਗਤ ਸਭ ਜਲ ਹੈ।
0: ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਿਰਣਾ ਦਿੰਦੇ ਨੇ ਭਲਿਓ ਇਹ ਜਿਹੜਾ ਸਾਰਾ ਸੰਸਾਰ ਹੈ ਨਾ ਇਹ ਬ੍ਰਹਮ ਚੇਤਨ ਦਾ ਹੀ ਰੂਪ ਜਾਣਨਾ ਕਰੋ। ਜਲ ਦਾ ਅਰਥ ਹੈ ਚੇਤਨ, ਬ੍ਰਹਮ ਚੇਤਨ ਹੀ ਸਾਰੇ ਜਗਤ ਦੇ ਤਾਂ ਹੀ ਜਾਣਨਾ ਕਰੋ।
1: ਜਲ ਹੀ ਤੇ ਸਭ ਕੋਏ
0: ਮਹਾਰਾਜ ਸਭਨਾਂ ਨੂੰ ਬ੍ਰਹਮ ਰੂਪ ਕਿਉਂ ਆਖਿਆ? ਹਜ਼ੂਰ ਫਰਮਾਉਂਦੇ ਨੇ ਕਿਉਂਕਿ ਸਾਰੇ ਬ੍ਰਹਮ ਚੇਤਨ ਤੋਂ ਹੀ ਪੈਦਾ ਹੋਏ ਨੇ। ਜਦੋਂ ਪਰਮੇਸ਼ਰ ਜੀ ਨੇ ਇੱਛਾ ਕੀਤੀ ਨਾ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਤਿਸ ਤੇ ਹੋਏ ਲੱਖ ਦਰੀਆ। ਉਹ ਪ੍ਰਤੱਖ ਵੀ ਦਰਿਆਵਾਂ ਦੇ ਵਹਿਣ ਤੇ ਜ਼ਿੰਦਗੀਆਂ ਰੂਪੀ ਲੱਖਾਂ ਵਹਿਣ ਜਿਹੜੇ ਨੇ ਇਹ ਵਹਿ ਤੁਰੇ ਹਨ। ਸਾਰੇ ਜੀਵ ਉਸੇ ਤੋਂ ਹੀ ਉਤਪੰਨ ਹੋਏ ਹਨ ਜੀਓ।
1: ਗੁਰ ਪ੍ਰਸਾਦੀ ਕੋ ਵਿਰਲਾ ਬੂਝੈ।
0: ਮਹਾਰਾਜ ਫਿਰ ਸਾਰੇ ਜਗਤ ਨੂੰ ਸਮਝ ਕਿਉਂ ਨਹੀਂ ਆਉਂਦੀ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸਾਰਿਆਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਨਹੀਂ ਹੋਈ ਨਾ, ਸਭਨਾਂ ਦੇ ਭਾਗ ਇੰਨੇ ਚੰਗੇ ਨਹੀਂ ਹਨ ਨਹੀਂ ਜੀ। ਸੋ ਗੁਰ ਪ੍ਰਸਾਦੀ ਜਿਨ੍ਹਾਂ ਦੇ ਉੱਪਰ ਗੁਰੂ ਜੀ ਦੀ ਕਿਰਪਾ ਹੁੰਦੀ ਉਹ ਵਿਰਲੇ ਵਿਰਲੇ ਹੁੰਦੇ ਨੇ, ਉਹ ਕੋਈ ਵਿਰਲੇ ਹੀ ਇਸ ਜੁਗਤ ਨੂੰ ਬੁੱਝਦੇ ਹਨ, ਸਮਝਦੇ ਹਨ, ਜਾਣਦੇ ਹਨ।
1: ਸੋ ਜਨ ਮੁਕਤ ਸਦਾ ਹੋਏ।
0: ਮਹਾਰਾਜ ਜਿਹੜੇ ਇਸ ਪ੍ਰਕਾਰ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ, ਤਿੰਨਾਂ ਨੂੰ ਲਾਭ ਕੀ ਮਿਲਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹ ਜਿਹੜੇ ਜਾਣਦੇ ਨਾ ਉਹ ਸਦਾ ਸਦਾ ਵਾਸਤੇ ਮੁਕਤ ਹੋ ਜਾਂਦੇ ਨੇ। ਸਾਧ ਸੰਗਤ ਜੀ ਜਿਹੜੀਆਂ ਬੈਕੁੰਠ ਦੀਆਂ ਚਾਰ ਮੁਕਤੀਆਂ ਨੇ ਨਾ, ਸਾ ਲੋਕ ਮੁਕਤੀ, ਸਾ ਮੀਪ ਮੁਕਤੀ, ਸਰੂਪ ਮੁਕਤੀ, ਸਜੁਜ ਮੁਕਤੀ, ਉਹਨਾਂ ਦਾ ਵੀ ਫਲ ਭੋਗ ਕਰਕੇ ਫਿਰ ਜੂਨਾਂ 'ਚ ਆਉਣਾ ਪੈਂਦਾ ਹੈ। ਭਾਵੇਂ ਕੋਈ ਆਪਣੇ ਇਸ਼ਟ ਦੇਵ ਦੇ ਵਿੱਚ ਵੀ ਜਾ ਕੇ ਸਮਾ ਜਾਵੇ, ਹੁਣ ਮਛਲੀ ਜਲ ਦੇ ਅੰਦਰ ਹੀ ਸਮਾਈ ਹੈ ਨਾ, ਝੀਵਰ ਆ ਕੇ ਜਾਲ ਪਾਉਂਦਾ ਅਤੇ ਮਛਲੀਆਂ ਪਾਣੀ 'ਚੋਂ ਬਾਹਰ ਖਿੱਚ ਲੈਂਦਾ। ਇਸੇ ਪ੍ਰਕਾਰ ਜਿਹੜੀਆਂ ਦੇਵ ਦੇਹਾਂ ਨੇ ਸਾਧ ਸੰਗਤ ਜੀ ਦਰਿਆ ਦੀ ਨਿਆਈ ਜਾਣਨਾ ਕਰੋ। ਜੀਵ ਮਛਲੀਆਂ ਵਾਂਗੂ ਵਿੱਚ ਸਮਾ ਤੇ ਜਾਂਦੇ ਨੇ ਪਰ ਕਰਮ ਫਲ ਭੋਗਣ ਤੋਂ ਉਪਰੰਤ ਕਾਲ ਦਾ ਜਾਲ ਉਹਨਾਂ 'ਤੇ ਪੈਂਦਾ, ਅਵਤਾਰਾਂ ਦੀਆਂ ਦੇਹਾਂ 'ਚੋਂ ਵੀ ਕੱਢ ਲਏ ਜਾਂਦੇ, ਫਿਰ ਜੂਨੀਆਂ 'ਚ ਭਰਮਾਏ ਜਾਂਦੇ ਨੇ। ਸਦਾ ਮੁਕਤ ਉਹ ਹੈ ਜਿਸ ਦੇ ਸਾਰੇ ਬੰਧਨ ਕੱਟੇ ਗਏ, ਵਿਕਾਰਾਂ ਦੇ ਵੀ, ਮਾਇਆ ਦੇ ਵੀ। ਨਾ ਮਨ ਨੂੰ ਕੋਈ ਬੰਧਨ ਰਿਹਾ ਜਿਉਂਦੇ ਜੀ, ਤਾਂ ਜਦੋਂ ਜਿਉਂਦੇ ਨੂੰ ਬੰਧਨ ਨਹੀਂ ਤਾਂ ਫਿਰ ਅੱਗੇ ਜਨਮਾਂ ਦੇ ਬੰਧਨ ਨਹੀਂ ਪੈਂਦੇ। ਫਿਰ ਬੰਧਨ ਕੱਟਣਹਾਰ ਪਰਮੇਸ਼ਰ ਜੀ ਦੀ ਅਭੇਦਤਾ ਪਾਉਂਦੇ ਨੇ ਅਤੇ ਪਰਮੇਸ਼ਰ ਜੀ ਤੱਕ ਕਾਲ ਦਾ ਜਾਲ ਕਦੇ ਪੁੱਜਦਾ ਹੀ ਨਹੀਂ। ਸੋ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਉਹ ਜਿਹੜੇ ਜੀਵ ਨੇ ਨਾ ਉਹ ਸਦਾ ਸਦਾ ਵਾਸਤੇ ਮੁਕਤ ਸਰੂਪ ਹੋ ਜਾਂਦੇ ਹਨ।
1: ਪੌੜੀ
0: ਸੋ ਪੌੜੀ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ
1: ਸੱਚਾ ਵੇ ਪਰਵਾਹੋ ਇੱਕੋ ਤੂੰ ਧੜੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਰਮੇਸ਼ਰ ਜੀ ਦੀ ਉਸਤਤ ਕਰਨੀ ਸਾਨੂੰ ਦੱਸੋ, ਆਪ ਵਡਿਆਈਆਂ ਕਰਕੇ, ਗੁਣ ਗਾਇਨ ਕਰਕੇ, ਉਸਤਤ ਕਹਿ ਕਰਕੇ ਸਾਨੂੰ ਉਸਤਤ ਕਰਨੇ ਦੀ ਜਾਚ ਦੱਸੋ। ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਜੀ ਦੀ ਇਵੇਂ ਉਸਤਤ ਕਰਦੇ ਰਹੀਏ, ਹੇ ਵਾਹਿਗੁਰੂ ਜੀ ਇੱਕੋ ਤੂੰ ਧਣੀ, ਇੱਕੋ ਇੱਕ ਵਾਹਿਦ ਹਸਤੀ ਤੁਸੀਂ ਹੋ ਜੋ ਸਭਨਾ ਦੇ ਮਾਲਕ ਰੂਪ ਹੋ। ਹੇ ਪਰਮੇਸ਼ਰ ਜੀ ਨਿਸ਼ਚੇ ਦੇ ਸਹਿਤ ਜਾਣਿਆ ਆਪ ਜੀ ਬੇਪਰਵਾਹ ਹੋ, ਆਪ ਜੀ ਨੂੰ ਕਿਸੇ ਦੀ ਪਰਵਾਹ ਨਹੀਂ, ਕਿਸੇ ਦੀ ਕਾਣ ਕਨੌੜ ਨਹੀਂ, ਕਿਸੇ ਦੀ ਅਧੀਨਗੀ ਨਹੀਂ ਹੈ।
1: ਤੂੰ ਸਭ ਕੁਛ ਆਪੇ ਆਪ।
0: ਮਹਾਰਾਜ ਜੀ ਆਪੇ ਆਪ ਹੀ ਤੁਸੀਂ ਸਭ ਕੁਛ ਸਰੂਪ ਹੋ ਰਹੇ ਹੋ, ਸਭ ਕੁਛ ਦੀ ਪਾਲਣਾ ਕਰਨ ਵਾਲੇ, ਸਭ ਕੁਛ ਨੂੰ ਇਸੇ ਪ੍ਰਕਾਰ ਪੈਦਾ ਕਰਕੇ ਪਾਲਣ ਤੇ ਸੰਘਾਰਨ ਵਾਲੇ ਤੁਸੀਂ ਆਪ ਹੋ ਸਭ ਕੁਛ। ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੇ ਚੰਦ ਨੇ, ਚਾਹੇ ਤਾਰੇ ਨੇ, ਚਾਹੇ ਜੀਵ ਨੇ, ਸਭ ਕੁਛ ਤੁਸੀਂ ਆਪ ਹੀ ਵਰਤ ਰਹੇ ਹੋ ਸਭਨਾਂ ਦੇ ਅੰਦਰ।
1: ਦੂਜਾ ਕਿਸ ਗਣੀ।
0: ਦੂਜਾ ਕਿਸ ਨੂੰ ਗਣਨਾ ਕਰੀਏ ਕਿ ਦੂਜਾ ਵਰਤ ਰਿਹਾ? ਆਪ ਜੀ ਤੋਂ ਬਿਨਾਂ ਪਰਤਕ ਜੋਤ ਸਾਖੀ ਚੇਤਨ ਕੋਈ ਹੋਰ ਨਹੀਂ ਹੈ। ਮਹਾਰਾਜ ਦੂਜਾ ਕਿਸ ਨੂੰ ਗਿਣਨਾ ਕਰੀਏ? ਕੋਈ ਗਿਣਨੇ ਯੋਗ ਨਹੀਂ, ਵਿਚਾਰਨੇ ਯੋਗ ਨਹੀਂ ਹੈ।
1: ਮਾਨਸ ਕੂੜਾ ਗਰਬ।
0: ਮਹਾਰਾਜ ਇਹ ਜਿਹੜੇ ਮਨੁੱਖ ਮਾਣ ਕਰੀ ਜਾਂਦੇ ਮੈਂ ਇੰਨੀ ਸੰਪਤੀ ਦਾ ਮਾਲਕ, ਮੈਂ ਇੰਨੀ ਵਿਭੂਤੀ ਦਾ ਮਾਲਕ, ਤੇ ਹਜ਼ੂਰ ਫਰਮਾਵਣਾ ਕਰਦੇ ਨੇ ਮਨੁੱਖਾਂ ਦਾ ਜਿਹੜਾ ਇਹ ਗਰਬ, ਇਹ ਹੰਕਾਰ, ਇਹ ਝੂਠਾ ਹੈ। ਮੇਰੀ ਮੇਰੀ ਕਰਤੇ ਜਨਮ ਗਾਇਓ, ਮੇਰੀ ਮੇਰੀ ਕਰਦਿਆਂ ਜਨਮ ਗੁਜ਼ਰ ਜਾਂਦਾ, ਫਿਰ ਸਾਰੇ ਮਲਕੀਅਤਾਂ ਨੂੰ ਛੱਡ ਕੇ ਨਾ ਮਾਲਕ ਸਦਵਾਉਣ ਵਾਲੇ ਖਾਲੀ ਹੱਥ ਨੰਗੇ ਪੈਰੀ ਜਗਤ ਤੋਂ ਤੁਰ ਜਾਂਦੇ ਨੇ। ਇਸ ਕਰਕੇ ਜੀਵਾਂ ਦਾ ਭਾਈ ਅਹੰਕਾਰ ਇਹ ਝੂਠਾ ਹੈ।
1: ਸੱਚੀ ਤੁਧ ਮਣੀ।
0: ਮਹਾਰਾਜ ਫਿਰ ਸੱਚ ਕੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਇਹ ਵਾਹਿਗੁਰੂ ਜੀ ਸੱਚੀ ਤੁਧ ਮਣੀ ਜਿਹੜਾ ਆਪ ਜੀ ਜੀਵਾਂ ਨੂੰ ਜੁਗਤ ਕਰਕੇ ਆਪਣੇ ਨਾਲ ਜੋੜ ਲੈਂਦੇ ਹੋ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੁਗਤ ਹੀ ਸੱਚੀ ਹੈ। ਇਹ ਨਾਮ ਰੂਪੀ ਮਣੀ ਆਪ ਜੀ ਦੀ ਸੱਚੀ ਹੈ, ਨਾਮ ਤੋਂ ਬਿਨਾਂ ਹੋਰ ਕੁਝ ਵੀ ਸੱਚ ਨਹੀਂ ਹੈ ਜੀਓ।
1: ਆਵਾ ਗਾਉਣ ਰਚਾਏ
0: ਮਹਾਰਾਜ, ਜੀਵਾਂ ਦਾ ਜਨਮ ਲੈ ਕਰਕੇ ਆਉਣਾ ਤੇ ਮਰ ਕਰਕੇ ਚਲੇ ਜਾਣਾ, ਆਵਾ ਗਾਉਣ ਇਸ ਪ੍ਰਕਾਰ ਆਉਣਾ ਤੇ ਗਮਨ ਕਰ ਜਾਣਾ, ਚਲੇ ਜਾਣਾ, ਆਪ ਜੀ ਨੇ ਰਚਿਆ ਹੈ।
1: ਮੇਦਨੀ
0: ਸਾਰੀ ਸ੍ਰਿਸ਼ਟੀ ਮਹਾਰਾਜ ਤੁਸਾਂ ਆਪ ਹੀ ਹੁਕਮ ਦੇ ਨਾਲ ਪੈਦਾ ਕੀਤੀ ਹੈ।
1: ਸਤਿਗੁਰ ਸੇਵੇ ਆਪਣਾ
0: ਮਹਾਰਾਜ, ਫਿਰ ਜਗਤ ਦੇ ਵਿੱਚ ਆਇਆ ਸਫਲਾ ਕਿਸ ਦਾ ਹੈ? ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜਿਹੜੇ ਜੀਵ ਆਪਣੇ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ, ਨਾਮ ਨੂੰ ਜਪਦੇ ਹਨ,
1: ਆਇਆ ਤਿਸ ਗਣੀ,
0: ਆਇਆ ਉਸੇ ਦਾ ਹੀ ਜਨਮ ਲੈ ਕਰਕੇ ਗਿਣਤੀ ਵਿੱਚ ਪੈਂਦਾ ਹੈ, ਸਫਲਾ ਉਸੇ ਦਾ ਆਇਆ ਹੁੰਦਾ ਹੈ ਜੋ ਗੁਰ ਉਪਦੇਸ਼ ਦੁਆਰਾ ਬੰਦਗੀ ਕਰਦੇ ਹਨ।
1: ਜੇ ਹਉ ਮੈਂ ਵਿੱਚ ਹੋ ਜਾਏ,
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਬੇਨਤੀ ਕਰਦੇ ਆ, ਗਿਣਤੀ ਵਿੱਚ ਕਿਹੜੇ ਪੈਂਦੇ ਨੇ? ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਹਉਮੈ ਚਲੇ ਜਾਏ, ਹਉਮੈ ਦਾ ਅਭਾਵ ਹੋ ਜਾਏ,
1: ਤਾਂ ਕੇਹੀ ਗਣਤ ਗਣੀ,
0: ਤੇ ਫਿਰ ਭਾਈ ਤਿਸ ਦੀਆਂ ਗਿਣਤੀਆਂ ਮਿਣਤੀਆਂ ਕਾਹਦੀਆਂ ਕਰਨੀਆਂ ਨੇ? ਉਹ ਗਿਣਤੀ ਵਿੱਚ ਪ੍ਰਵਾਨ ਹੁੰਦੇ ਨੇ, ਸਫਲੇ ਹੁੰਦੇ ਨੇ, ਵਾਹਿਗੁਰੂ ਜੀ ਤਿੰਨਾਂ ਦੇ ਕਰਮਾਂ ਦੀਆਂ ਗਿਣਤੀਆਂ ਮਿਣਤੀਆਂ ਨਹੀਂ ਕਰਦੇ, ਜਿਨ੍ਹਾਂ ਦੇ ਅੰਦਰੋਂ ਹਉਮੈ ਚਲੀ ਗਈ। ਜਦੋਂ ਤੱਕ ਹਉਮੈ ਆ ਨਾ, ਉਦੋਂ ਤੱਕ ਮਾਸਾ ਮਾਸਾ ਰੱਤੀ ਰੱਤੀ ਕਰਮ ਦਾ ਲੇਖਾ ਦੇਣਾ ਪੈਂਦਾ। ਸਾਧ ਸੰਗਤ ਜੀ, ਇੱਕ ਇਸਤਰੀ ਤੇ ਇਸਦਾ ਤਲਾਕ ਹੋ ਗਿਆ, ਬੜੀ ਦੁਖੀ ਹੋਈ। ਸਮਝ ਵਾਲੇ ਮਹਾਂਪੁਰਸ਼ ਨੇਤਰਾਂ ਵਾਲੇ ਮਹਾਤਮਾ ਵੀ ਮਿਲ ਜਾਂਦੇ ਨੇ ਨਾ, ਸਮਝ ਵਾਲਿਆਂ ਨੂੰ ਪੁੱਛਿਆ ਮੇਰਾ ਤਲਾਕ ਕਿਉਂ ਹੋਇਆ, ਤੇ ਸਾਧ ਸੰਗਤ ਜੀ ਫਿਰ ਤਿੰਨਾਂ ਨੇ ਦਿਵ ਦ੍ਰਿਸ਼ਟੀ ਦੇ ਨਾਲ ਤੱਕਿਆ ਤੇ ਦੱਸਣਾ ਕੀਤਾ, ਅੱਜ ਤੋਂ 7-8 ਜਨਮ ਪਹਿਲਾਂ ਤੂੰ ਵੱਡੀ ਭੈਣ ਸੀ ਤੇ ਤੇਰੀ ਇੱਕ ਛੋਟੀ ਭੈਣ ਸੀ, ਤੇਰੀ ਛੋਟੀ ਭੈਣ ਤੇਰੇ ਨਾਲੋਂ ਸੋਹਣੀ ਬੜੀ ਸੀ, ਉਹਨੂੰ ਵੇਖ ਕੇ ਤੇਰੇ ਮਨ ਦੇ ਅੰਦਰ ਬੜੀ ਈਰਖਾ ਪੈਦਾ ਹੁੰਦੀ ਸੀ ਕਿ ਇਹ ਸੋਹਣੀ ਕਿਉਂ ਹੈ, ਇਸ ਨੂੰ ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਸਰੂਪ ਜ਼ਿਆਦਾ ਚੰਗਾ ਕਿਉਂ ਦਿੱਤਾ, ਸਮਾਂ ਐਸਾ ਬਣ ਆਇਆ ਕਿਧਰੇ ਅੱਗ ਲੱਗ ਗਈ ਘਰ ਨੂੰ, ਤੂੰ ਛੋਟੀ ਨੂੰ ਬਚਾ ਸਕਦੀ ਸੀ, ਪਰ ਈਰਖਾ ਦੀ ਮਾਰੀ ਨੇ ਜਾਣ ਬੁੱਝ ਕੇ ਨਾ ਬਚਾਇਆ, ਸੜ ਕੇ ਮਰਨ ਦਿਓ। ਉਹ ਸੜ ਕੇ ਮਰ ਗਈ, ਪਰ ਮਨ ਵਿੱਚ ਕ੍ਰੋਧ ਬੜਾ ਕੀਤਾ ਕਿ ਜੇ ਮੈਨੂੰ ਚਾਹੁੰਦੀ ਤੇ ਬਚਾ ਸਕਦੀ ਸੀ, ਇਸ ਨੇ ਮੈਨੂੰ ਬਚਾਇਆ ਨਹੀਂ। ਮਹਾਤਮਾ ਨੇ 7-8 ਜਨਮ ਦਿਖਾ ਦਿੱਤੇ, ਕਹਿਣ ਲੱਗੇ ਫਿਰ ਆਪਣਾ ਕ੍ਰੋਧ ਕੱਢਣ ਵਾਸਤੇ ਨਾ, 7-8 ਜਨਮਾਂ ਤੋਂ ਤੂੰ ਪਤਨੀ ਬਣਦੀ ਆਉਂਦੀ ਹੈ ਤੇ ਉਹ ਪਤੀ ਬਣਦਾ ਆਉਂਦਾ ਹੈ, ਹਰ ਵਾਰ ਤੈਨੂੰ ਤਲਾਕ ਦੇ ਕੇ ਤੈਨੂੰ ਦੁੱਖ ਦਿੰਦਾ ਹੈ, ਤੂੰ ਉਸਨੂੰ ਅੱਖਾਂ ਦੇ ਸਾਹਮਣੇ ਦੁਖੀ ਹੋ ਕੇ ਮਰਦਿਆਂ ਦੇਖਿਆ ਸੀ, ਹੁਣ ਤੂੰ ਦੁਖੀ ਹੋ ਕੇ ਮਰਦੀ ਹੈ। ਇਸ ਪ੍ਰਕਾਰ ਜਿਹੜੇ ਹਉਮੈ ਦੇ ਸਹਿਤ ਹੁੰਦੇ ਨੇ ਨਾ, ਉਹਨਾਂ ਦੇ ਤੇ ਇੱਕ ਇੱਕ ਕਰਮ ਦਾ ਲੇਖਾ ਹੁੰਦਾ ਹੈ ਜੀਓ।
1: ਮਨਮੁਖ ਮੋਹੇ ਗੁਬਾਰ,
0: ਜਿਹੜੇ ਮਨਮੁਖ ਲੋਕ ਨੇ, ਮਨ ਦੇ ਅੰਦਰ ਮੋਹ ਦਾ ਅੰਧ ਗੁਬਾਰ, ਕਾਲਾ ਬੋਲਾ ਹਨੇਰਾ ਬਣਿਆ ਰਹਿੰਦਾ ਹੈ।
1: ਜੋ ਭੁੱਲਾ ਮੰਝ ਬਣੀ,
0: ਜਿਸ ਪ੍ਰਕਾਰ ਕੋਈ ਜੰਗਲ ਦੇ ਵਿੱਚ, ਸੰਘਣੇ ਜੰਗਲ ਦੇ ਵਿੱਚ ਰਸਤਾ ਭੁੱਲ ਜਾਵੇ ਤੇ ਭਟਕਦਾ ਹੀ ਫਿਰਦਾ ਨਾ, ਮਨਮੁਖ ਮੋਹ ਅਤੇ ਮਨਮੁਖਤਾਈ ਦੇ ਕਾਲੇ ਹਨੇਰੇ ਵਿੱਚ ਭਰਮਦੇ ਫਿਰਦੇ ਨੇ। ਭੁੱਲਾ ਮੰਝ ਬਣੀ, ਜਿਵੇਂ ਕਸਤੂਰਾ ਮਿਰਗ ਹੁੰਦਾ ਨਾ, ਨਾਭੀ ਦੇ ਅੰਦਰ ਕਸਤੂਰੀ ਹੁੰਦੀ ਏ ਤੇ ਭੁੱਲਾ ਫਿਰਦਾ ਜੰਗਲ ਦੇ ਵਿੱਚ, ਕਦੇ ਕਿਸੇ ਝਾੜੀ ਨੂੰ ਨੱਕ ਲਾਉਂਦਾ, ਕਦੇ ਕਿਸੇ ਨੂੰ ਲਾਉਂਦਾ, ਮੈਨੂੰ ਇੱਥੋਂ ਖੁਸ਼ਬੂ ਮਿਲ ਜਾਵੇ, ਇਹ ਖੁਸ਼ਬੂ ਇਹ ਸੁਗੰਧੀ ਆਉਂਦੀ ਕਿੱਥੋਂ ਹੈ, ਪਰ ਝਾੜੀਆਂ ਵਿੱਚ ਕੋਈ ਸੁਗੰਧੀ ਨਹੀਂ। ਸੋ ਤੇ ਸਿੱਧ ਆਪਣੀ ਨਾਭੀ ਦੇ ਕੋਲ ਨਾਸਾਂ ਚਲੀਆਂ ਜਾਣ, ਮੁੱਖ ਚੱਲਿਆ ਜਾਵੇ ਤਾਂ ਸਮਝ ਆਉਂਦੀ ਕਸਤੂਰੀ ਤਾਂ ਇੱਥੇ ਨਾਭੀ ਦੇ ਅੰਦਰ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਵੇਂ ਕਸਤੂਰਾ ਮਿਰਗ ਜੰਗਲ ਵਿੱਚ ਭੁੱਲਿਆ ਫਿਰਦਾ, ਇਵੇਂ ਜੀਵ ਜਿਹੜੇ ਨੇ ਸੰਸਾਰ ਵਿੱਚ ਭੁੱਲੇ ਫਿਰਦੇ ਹਨ, ਮਨਮੁਖਤਾਈ ਦੇ ਹਨੇਰੇ ਵਿੱਚ।
1: ਕੱਟੇ ਪਾਪ ਅਸੰਖ,
0: ਮਹਾਰਾਜ ਕਿਰਪਾਲਤਾ ਕਰਕੇ ਉਪਦੇਸ਼ ਦਿਓ, ਸਾਡੇ ਸਾਰੇ ਪਾਪ ਕਿਵੇਂ ਕੱਟੇ ਜਾਣ, ਅਸੀਂ ਮੁਕਤ ਰੂਪ ਕਿਵੇਂ ਹੋ ਜਾਈਏ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਅਸੰਖਾਂ ਹੀ ਪਾਪਾਂ ਨੂੰ ਕੱਟ ਦੇਣ ਵਾਲਾ ਹੈ ਅੰਮ੍ਰਿਤ ਨਾਮ।
1: ਨਾਵੈ ਇੱਕ ਕਣੀ,
0: ਜਿਹੜੇ ਨਾਮ ਨੂੰ ਇੱਕ ਕਿਨਕਾ ਮਾਤਰ ਵੀ ਜਪ ਲੈਂਦੇ ਨੇ ਨਾ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਭਾਈ ਉਹ ਬੇਸ਼ੁਮਾਰ ਮਹਿਮਾ ਦੇ ਮਾਲਕ ਹੋ ਜਾਂਦੇ ਨੇ, ਜਨਮ ਮਰਨ ਕੱਟਿਆ ਜਾਂਦਾ। ਜਿਸ ਪ੍ਰਕਾਰ ਅੱਗ ਦੀ ਨਿੱਕੀ ਜੀ ਚੰਗਿਆੜੀ ਹੋਵੇ, ਲੱਖਾਂ ਮਨ ਬਾਲਣ ਨੂੰ ਸਾੜ ਕੇ ਸਵਾਹ ਕਰ ਦਿੰਦੀ ਏ, ਇਵੇਂ ਕਿਨਕਾ ਮਾਤਰ ਨਾਮ, ਥੋੜਾ ਮਾਤਰ ਜਪਿਆ ਨਾਮ, ਲੱਖਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਨਾਮ ਐਸੀ ਬਰਕਤ ਵਾਲਾ ਹੈ, ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜੇ ਕਿਸੇ ਨੇ ਹਿਰਦੇ ਦੇ ਪਿਆਰ ਨਾਲ ਇੱਕ ਵਾਰ ਵੀ ਕਹਿ ਦਿੱਤਾ ਸਤਨਾਮ
1: ਸ੍ਰੀ
0: ਵਾਹਿਗੁਰੂ, ਤੇ ਵਾਹਿਗੁਰੂ ਜੀ ਕਾਲ ਦੀਆਂ ਫਾਈਆਂ ਕੱਟ ਦਿੰਦੇ ਨੇ, ਮੁਕਤ ਰੂਪ ਕਰ ਦਿੰਦੇ ਨੇ, ਸਤਿਗੁਰੂ ਜੀ ਨਿਰਣਾ ਦਿੰਦੇ ਨੇ, ਭਾਈ ਨਾਮ ਦੀਆਂ ਸਾਰੀਆਂ ਬਰਕਤਾਂ ਨੇ। ਕਿਨਕਾ ਮਾਤਰ ਅਲਪਕਾਲ ਜਪਿਆ ਨਾਮ, ਥੋੜਾ ਜਿਹਾ ਜਪਿਆ ਨਾਮ ਵੀ ਅਸੰਖਾਂ ਹੀ ਪਾਪਾਂ ਨੂੰ, ਅਸੰਖਾਂ ਹੀ ਜਨਮਾਂ ਦੇ ਪਾਪਾਂ ਨੂੰ ਕੱਟ ਦਿੰਦਾ ਹੈ ਜੀ। ਸਾਰੀਆਂ ਬਰਕਤਾਂ, ਸਾਰੀਆਂ ਵਡਿਆਈਆਂ, ਸਾਰੀਆਂ ਰਹਿਮਤਾਂ, ਸਾਰੀਆਂ ਬਖਸ਼ਿਸ਼ਾਂ ਅੰਮ੍ਰਿਤ ਨਾਮ ਦੀਆਂ ਨੇ, ਤੇ ਨਾਮ ਦੇ ਦਾਤੇ ਪੂਰੇ ਸਤਿਗੁਰੂ ਜੀ ਨੇ। ਕਿਰਪਾ ਰੂਪ ਬੱਦਲ ਹੋ ਕਰਕੇ, ਉਪਦੇਸ਼ ਦੀ ਵਰਖਾ ਕਰਕੇ ਨਾਮ ਜੀਵਾਂ ਨੂੰ ਜਪਾਉਂਦੇ ਹਨ ਜੀ। ਇਹ ਮੂਲ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਆਪਣੀ ਅੰਮ੍ਰਿਤਮਈ ਬਾਣੀ ਦੇ ਅੰਦਰ ਰੱਖਿਆ। ਪਾਵਨ ਗੁਰ ਸ਼ਬਦਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਗੁਰ ਚਰਨਾਂ ਵਿਖੇ ਰਜ਼ੋਈਆਂ ਕਰੀਏ ਸਾਹਿਬ ਜੀ। ਜੋ ਗੁਰਬਾਣੀ ਦੇ ਗੁਰਮਤ ਦੇ ਬਚਨ ਆਪ ਜੀਆਂ ਨੇ ਕਿਰਪਾਲਤਾ ਕਰਕੇ ਕਥਨ ਅਤੇ ਸਰਵਣ ਕਰਵਾਏ ਹਨ ਨਾ ਜੀ, ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੇ ਗੁਰੂ ਗੁਰੂ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਤਖੰਡ ਦਰਬਾਰ ਦੀਆਂ ਹੰਦਰਿਆ ਵਰਦੇ ਹੋਏ ਕੀਰਤਨ ਦੇ ਸਤਸਾਹ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਪ੍ਰਣਾਮ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇਹ ਅਰੁਕਤਾ

ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਗੁਰੂ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜਾਣ ਬਖਸ਼ਣਾ ਜੀ ਆਰੋਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਵਚਨਾ ਦਰਿਦਰ ਪ੍ਰਵਾਨ ਕਰਨੇ, ਯਾਤਰਾ ਸਫਲੀ ਕਰਨੀ।

ਗੁਲਾਬ ਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾਹੇ ਐਸਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਅਤ ਆਹੇ ਭੂਚਰੀ ਗਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀ ਹੈ ਫਲ ਕੇ ਬਛਈਅਤ ਆਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਅਤ ਤਬੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਕ ਕੇ ਫਚਈਆ ਸੋ ਚਕੋਰ ਸਮ ਮਾਨੀ ਹੈ ਸੂਰਜ ਸਿਵਈਅਤ ਆਹੇ ਕੌਲ ਕੀ ਬਡਾਈ ਦੇ ਚੰਦਰਮਾ ਸਿਵਈਆ ਕੋ ਕਵੀ

ਹੈ ਸਮਾਨ ਰੂਪ ਜਾਣੀਏ ਮਕੀਨ ਉਹ ਮਕਾਨ ਅਪ੍ਰਮਾਨ ਤੇ ਜਮਾਨੀਏ ਨਾ ਦੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਦਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਤ ਹੈ ਨਾ ਦੋਖ ਹੈ ਨਾ ਦਾਗ ਹੈ ਨਾ ਦ੍ਵੈਖ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਚਾਰ ਹੈ ਨਾ ਰਾਵ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਕ ਹੈ ਨਾ ਸੰਕ ਹੈ ਨਾ ਜਛ ਹੈ ਨਾ ਗੰਧ।

ਸਨ ਕਹੋ ਸਨ ਕੇਸ ਨੰਦਨ ਪਾਵਹੀ ਨਹਸੇ ਜਛ ਕਿੰਨਰ ਮਛ ਮਾਨਦ ਮੁਰਗ ਉਰਗਾ ਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰੋ ਮੁਖ ਚਾਰ ਸਰਬ ਸਬਦ ਬਤਾਰ ਕੇ ਦਰ ਜਪ ਹੀ ਜਹ ਜਾਪ ਆਦ ਦੇਵਾ ਗਾਦ ਤੇਜਾ ਨਾਥ ਮੁਰਤ ਅਤਾਪ ਜੰਤਰ ਮੰਤਰਨ ਆਵੇ ਕਰ ਤੰਤਰ ਮੰਤਰਨ ਕੀਨ ਸਰਬ ਠੋਰ ਰਹੇ ਓ ਬਿਰਾਜ ਤੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈਸਨੰਕੇ ਵਿਖੇ ਬਿਰਾਜ ਸੂਦਰ ਭੀ ਵਹ ਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧ ਉਰਦ ਨ ਭੂਮਾ ਕਾ ਸਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਯਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਬਤਾਰ ਕੇ ਦਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ

ਤਬੈ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਪਿਤਰ ਕੰਠ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਹਸਤ੍ਰ ਪ੍ਰਕਰਖਣ ਆਦ ਅਨੀਲ ਅਗਾਦ ਅਫੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਦਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਬਿਲੋਜਨ ਬ੍ਰਤਨ।

ਆਜੇ ਕਿਲ ਬਿਕ ਭਾਜੇ ਸਗੋਪ ਰਾਜੇ ਮਧ ਉਰੰਗ ਦੁਰਜਨ ਦਲ ਦਛੇ ਮੰਤਨ ਰਿਜ ਸਭਾ ਨ ਭੰਜੇ ਰੋਹਰਣੰ ਜੈ ਜੈ ਹੋ ਸੀ ਮੈਂ ਖਾ ਦੁਰ ਮਰਦਨ ਚੰਡ ਚਕਰਦਨ ਆਦ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਰੋਧਨ ਕਰੂਰ ਪ੍ਰਤੇ ਧੁਮ ਰਾਜ ਵਿਦੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਦੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤੁਰ ਮਥੰਤੀ ਦੁਸ਼ਟ ਪ੍ਰਧਾਨ ਗਾੜ ਮਤੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਆਦ ਜੁਗਾਦ ਅਗਾਧ ਕਤੇ ਖਤਰੀਆਣ ਖਤੰਗੀ ਅਭਯ ਭੰਗੀ ਆਦ ਅਨੰਗੀ ਅਗਾਧ ਕਤੇ ਬ੍ਰਿੜ ਲਾਜ ਬਿਹੰਡਨ ਚੁਰ ਦੰਡਨ ਤੇਜ

ಸಂಬಂಧ

ಪಾಪ

ਵਾਹਿਗੁਰੂ ਜੀ ਕਾ ਖਾਲਸਾ।

ਧੰਨ ਧੰਨ ਸਤਿਗੁਰੂ। ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ, ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ, ਚੋਜੀ ਪ੍ਰੀਤਮ ਬਾਲਾ ਪ੍ਰੀਤਮ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਐਸੇ ਮਹਾਨ ਸਤਿਗੁਰਾਂ ਜੀ ਦਾ ਸਤੋ ਜੁਗੀ ਤਪੋ ਅਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਆਬ ਚੱਲ ਨਗਰ ਸਾਹਿਬ ਜੀ ਵਿਖੇ ਆਪ ਜੀ ਨਤਮਸਤਕ ਹੋ ਰਹੇ ਹੋ, ਦਰਸ਼ਨ ਦੀਦਾਰ ਕਰ ਰਹੇ ਹੋ। ਉੱਥੇ ਨਾਲ ਹੀ

ਸਾਹਿਬਾਂ ਨੇ ਕਿਰਪਾ ਕੀਤੀ ਹੈ। ਸੰਧਿਆ ਵੇਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਇਸ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਜਿਵੇਂ ਕਿ ਆਪ ਜੀ ਜਾਣੂ ਹੋ, ਪਾਤਸ਼ਾਹ ਜੀ ਦੇ ਮਹਾਨ ਦਰ 'ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਕਵਿਰਾਜ ਭਾਈ ਸੰਤੋਖ ਸਿੰਘ ਜੀ ਤਿੰਨਾਂ ਦੀ ਬੜੀ ਵਡਮੁੱਲੀ ਰਚਨਾ ਸ਼੍ਰੀ ਨਾਨਕ ਪ੍ਰਕਾਸ਼ ਜੀ ਦੀ ਕਥਾ ਜਿਹੜੀ ਹੈ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਮਹਾਨ ਜੀਵਨ ਦੀ ਜਿਹੜੀ ਹੈ ਕਥਾ ਦੀ ਪ੍ਰਾਰੰਭਤਾ ਹੋਈ ਹੈ। ਉਸ ਤੋਂ ਪਹਿਲਾਂ ਕਵਿਰਾਜ ਜੀ, ਜਿਵੇਂ ਕਵੀਆਂ ਦੀ ਇੱਕ ਮਰਿਆਦਾ ਹੈ ਜੋ ਕਿ ਆਪਣੇ ਈਸ਼ਟ ਗੁਰਦੇਵ ਦਾ ਮੰਗਲ ਕਰਦੇ ਹਨ, ਉਹਨਾਂ ਦੇ ਅੱਗੇ ਵੰਦਨਾ ਕਰਦੇ ਹਨ। ਕੁਛ ਸਾਧ ਸੰਗਤ ਜੀਓ, ਕੁਛ ਗ੍ਰੰਥ ਲਿਖਣ ਤੋਂ ਪਹਿਲਾਂ ਇੱਕ ਤਾਂ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਦੇ ਅੱਗੇ ਬੇਨਤੀ ਅਰਜੋਈ ਕੀਤੀ ਜਾਂਦੀ ਹੈ, ਉਪਰੰਤ ਆਪਣੇ ਈਸ਼ਟ ਗੁਰਦੇਵ ਦਾ ਜਿਹੜਾ ਹੈ ਜਸ ਕੀਤਾ ਜਾਂਦਾ, ਤਾਂ ਜੋ ਇਹ ਗ੍ਰੰਥ ਜਿਹੜਾ ਹੈ ਜੋ ਕਵੀ ਜੀ ਲਿਖਣ ਲੱਗੇ ਨੇ ਇਹ ਸੰਪੂਰਨ ਹੋਵੇ, ਇਹਦੇ ਵਿੱਚ ਕੋਈ ਵਿਘਨ ਨਾ ਆਉਣ, ਇਸ ਲਈ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਜਸ ਕੀਤਾ ਹੈ। ਸੋ ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦਾ ਕਵੀ ਜੀ ਨੇ ਮੰਗਲ ਕੀਤਾ, ਸ਼੍ਰੀ ਨਾਨਕ ਪੁਰਸ਼ੋਤਮ ਪਰੰਪਰਾਵਰ ਨਾਥ ਯੁਗਲ ਚਰਨ ਮਮ ਵੰਦਨਾ ਧਰ ਕਰ ਦਰ ਪਰਮਾਤਮ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੈਸੇ ਹਨ ਜੋ ਕਿ ਸਾਧ ਸੰਗਤ ਜੀ ਉਹ ਪਰੰਪਰਾਵਰ ਨਾਥ, ਆਪ ਜੀ ਨੇ ਸੁਣਿਆ ਹੋਣਾ ਗਿਆਨੀ ਸਿੰਘਾਂ ਪਾਸੋਂ, ਪਰਮ ਯਾਨੀ ਵੱਡੇ ਤੇ ਪਰੰਪਰਾਵਰ, ਪਰਾਵਰ ਉਹ ਦੇਵਤਿਆਂ ਨੂੰ ਦੱਸਿਆ ਗਿਆ ਬ੍ਰਹਮਾਦਿਕ ਇੰਦਰਾਦਿਕ ਸੰਕਾਦਿਕ ਜਿਹੜੇ ਨੇ, ਜਿਹਨਾਂ ਦਾ ਸ੍ਰਿਸ਼ਟੀ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਾਣੀ ਵਿੱਚ ਵੀ ਇੰਨਾ ਬਾਰੇ ਲਿਖਿਆ ਹੋਇਆ ਹੈ। ਐਸੇ ਜਿਹੜੇ ਪਾਰਾਵਾਰ ਪਰਮੇਸ਼ਰ ਦੀ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਵੱਡੇ ਤ੍ਰਿਦੇਵ ਹਨ, ਆਦਿ ਜਿਹੜੇ ਵੱਡੇ ਦੇਵਤੇ ਹਨ, ਪਰਮ ਪਰਾਵਰ ਨਾਥ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਵੀ ਨਾਥ ਮਾਲਕ ਹਨ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਨੂੰ ਲੈ ਕਰਕੇ ਸੰਸਾਰ ਦੇ ਕਲਯੁਗੀ ਜੀਆਂ ਦਾ ਉਧਾਰ ਕਰਨ ਲਈ ਗੁਰੂ ਜੀ ਆਏ ਨੇ। ਉਹ ਪਰਮੇਸ਼ਰ ਤੋਂ ਬਗੈਰ ਔਰ ਕੋਈ ਨਹੀਂ ਸਾਧ ਸੰਗਤ ਜੀਓ, ਐਸਾ ਵੱਡੇ ਸਤਿਗੁਰਾਂ ਦਾ ਜਸ ਕੀਤਾ ਕਵੀ ਜੀ ਨੇ। ਅਤੇ ਕਵੀ ਜੀ ਬੜੀ ਕਮਾਲ ਦੀ ਗੱਲ ਕਰਦੇ ਨੇ, ਜਿੱਥੇ ਗੁਰੂ ਜੀ ਦਾ ਜਸ ਕਰਦੇ ਨੇ ਨਾ, ਉੱਥੇ ਆਪ ਜੀ ਬਹੁਤ ਵੱਡੇ ਵਿਦਵਾਨ ਨੇ, ਨਿਪੁੰਨ ਨੇ, ਕਵਿਤਾਵਾਂ ਰਚਣ ਦੇ ਵਿੱਚ ਗਿਆਨਵਾਨ ਹਨ। ਜਿਵੇਂ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਨਾ ਪੰਥ ਨੂੰ ਬਹੁਤ ਵੱਡੀ ਤਿਨਾ ਦੀ ਦੇਣ ਹੈ। ਅੱਜ ਜੇਕਰ ਕਿ ਆਪਾਂ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਜੀ ਦੀ ਕਥਾ ਸਰਵਣ ਕਰ ਰਹੇ ਹਾਂ, ਇਹ ਸਾਧ ਸੰਗਤ ਜੀ ਉਹਨਾਂ ਦੇ ਸਦਕੇ। ਗੁਰਬਾਣੀ ਵਿੱਚ ਮਹਾਰਾਜ ਜੀ ਆਖਦੇ ਹਨ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜਿਹੜੇ ਪਰਮੇਸ਼ਰ ਨਾਲ ਸਾਨੂੰ ਜੋੜ ਦੇਣ, ਨਾ ਪਰਮੇਸ਼ਰ ਦੀ ਗੱਲ ਆਖੇ ਵਾਹਿਗੁਰੂ ਜੀ ਦੀ ਕਥਾ ਦੱਸੇ, ਉਹ ਸਾਡਾ ਮਿੱਤਰ ਹੈ। ਜਿਹੜਾ ਸਾਨੂੰ ਰੱਬ ਨਾਲ ਜੋੜ ਲਵੇ, ਜੋੜਨ ਵਾਲੇ ਵਿਰਲੇ ਹਨ। ਕੋਈ ਜਨ ਹਰ ਸਿਉ ਦੇਵੇ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਕੋਈ ਰੱਬ ਨਾਲ ਜੋੜਨ ਵਾਲਾ ਮਿਲ ਜਾਵੇ ਨਾ, ਕੀ ਕਰਨਾ ਚਾਹੀਦਾ। ਗੁਰਬਾਣੀ ਵਿੱਚ ਦੱਸਿਆ ਗਿਆ, ਐਸਾ ਕੋਈ ਰੱਬ ਦਾ ਪਿਆਰਾ ਮਿਲ ਜਾਵੇ ਜਿਹੜਾ ਰੱਬ ਨਾਲ ਹੀ ਜੋੜ ਦੇਵੇ, ਚਰਨ ਗਹੋ ਦੇ ਚਰਨ ਫੜ ਲਓ ਭਾਈ, ਬਕੋ ਸ਼ੁਭ ਰਸਨਾ ਉਹਦੇ ਬਾਰੇ ਚੰਗੇ ਚੰਗੇ ਬੋਲ ਬੋਲੋ, ਉਹਦਾ ਜਸ ਕਰੋ ਰੱਜ ਰੱਜ ਕੇ। ਤੇ ਅੱਗੇ ਆਖਿਆ ਗਿਆ, ਦੀਜੇ ਪ੍ਰਾਣ ਅਕੋਰ। ਅਕੋਰ ਹੁੰਦਾ ਕੋਈ ਵਸਤੂ ਦੇਣੀ, ਗੁਰੂ ਦੇ ਦਰਬਾਰ ਖਾਲੀ ਨਹੀਂ ਆਉਣਾ ਚਾਹੀਦਾ। ਅਕੋਰ ਕਿਹਾ ਗਿਆ ਉਹ ਪਦਾਰਥ ਜਿਹੜਾ ਆਪਣੇ ਗੁਰੂ ਦੇ ਅੱਗੇ ਰੱਖਿਆ ਜਾਏ ਸ਼ਰਧਾ ਦੇ ਨਾਲ। ਸੋ ਪਰਮੇਸ਼ਰ ਨੂੰ ਜੋੜਨ ਵਾਲਾ ਹੈ, ਉਹਦੇ ਅੱਗੇ ਕੀ ਰੱਖੋਗੇ? ਸੰਸਾਰ ਦੀਆਂ ਜਿੰਨਾ ਵੀ ਵਸਤੂਆਂ ਹਨ, ਪਦਾਰਥ ਆਦਿਕ ਹਨ, ਇਹ ਸਾਰੇ ਤੁੱਛ ਹਨ।
ਪ੍ਰਾਣਾਂ ਤੋਂ ਵੱਡਾ ਕੋਈ ਸਾਧ ਸੰਗਤ ਜੀ ਕੋਲ ਨਹੀਂ, ਪ੍ਰਾਣਾਂ ਤੋਂ ਵੱਡਾ ਜਿਹੜਾ ਹੈ ਕੋਈ ਕਿਸੇ ਨੂੰ ਆਪਾਂ ਦੇਣਾ ਦੇ ਨਹੀਂ ਸਕਦੇ, ਤੋਹਫ਼ਾ ਦੇ ਨਹੀਂ ਸਕਦੇ। ਸੋ ਕਹਿੰਦੇ ਪ੍ਰਾਣ ਹੀ ਮੈਂ ਕੱਢ ਕੇ ਉਹਦੇ ਅੱਗੇ ਰੱਖ ਦਾਂਗਾ ਜਿਹੜਾ ਮੈਨੂੰ ਰੱਬ ਨਾਲ ਜੋੜ ਲਵੇਗਾ। ਇਹ ਕਵੀ ਜੀ ਦੀ ਬੜੀ ਜਿਹੜੀ ਹੈ ਘਾਲ ਕਮਾਈ ਹੈ ਕਿ ਅੱਜ ਜੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੱਜ ਫਿਰ ਤੋਂ ਨਾਨਕ ਪ੍ਰਕਾਸ਼ ਜੀ ਦੀ ਕਥਾ ਆਰੰਭ ਹੋਈ ਹੈ, ਦੋ ਕੁ ਦਿਨਾਂ ਤੋਂ ਕਥਾ ਆਰੰਭ ਹੋਈ ਹੈ, ਇਵੇਂ ਹੀ ਸਾਧ ਸੰਗਤ ਜੀਓ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਵਿਖੇ ਸਮੇਤ ਅਕਾਲ ਤਖ਼ਤ ਸਾਹਿਬ ਜੀ ਉੱਥੇ ਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਇਹ ਰਚਨਾ ਨਾਨਕ ਪ੍ਰਕਾਸ਼ ਗੁਰ ਪ੍ਰਤਾਪ ਸੂਰ ਪ੍ਰਕਾਸ਼ ਦੀ ਕਥਾ ਹੁੰਦੀ ਹੈ। ਫਿਰ ਅੱਗੇ ਔਰ ਵੇਖੋ ਤਖ਼ਤ ਸ਼੍ਰੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜੀ ਵਿਖੇ ਵੀ ਕਥਾ ਹੁੰਦੀ ਹੈ, ਤਖ਼ਤ ਸ਼੍ਰੀ ਪਟਨਾ ਸਾਹਿਬ ਜੀ ਵਿਖੇ ਵੀ ਮੌਕਾ ਮਿਲਿਆ ਦਾਸ ਨੂੰ ਉੱਥੇ ਵੀ ਕਥਾ ਗੁਰੂ ਇਤਿਹਾਸ ਦੀ ਕੀਤੀ ਜਾਂਦੀ ਹੈ ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਸਾਹਿਬ ਵਿੱਚ ਵੀ ਕੀਤੀ ਜਾਂਦੀ ਹੈ। ਇਹ ਕਵੀ ਜੀ ਨੂੰ ਕਿੰਨਾ ਵੱਡਾ ਮਾਣ ਪ੍ਰਾਪਤ ਹੋਇਆ ਕਿ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਜੇ ਕਰਕੇ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਕੇ ਉਹਦੀ ਵਿਚਾਰ ਕੀਤੀ ਜਾਂਦੀ ਤਾਂ ਉਹ ਕੇਵਲ ਅਤੇ ਕੇਵਲ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੂੰ ਮਾਣ ਪ੍ਰਾਪਤ ਹੋਇਆ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਐਸੇ ਗੁਰਸਿੱਖਾਂ ਦੀ ਬਹੁਤ ਵੱਡੀ ਕਾਲ ਕਮਾਈ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਸਾਧ ਸੰਗਤ ਜੀ ਪਹਿਲੇ ਆਪ ਜੀ ਨਾ ਅਮਰਨਾਮਾ ਅਮਰਕੋਸ਼ ਜਿਹੜਾ ਹੈ ਨਾ ਇਹ ਬਹੁਤ ਵੱਡਾ ਕੋਸ਼ ਹੈ, ਸੰਸਕ੍ਰਿਤ ਦੇ ਵਿੱਚ ਕੋਸ਼ ਸੀਗਾ, ਉਹਨੂੰ ਆਪ ਜੀ ਨੇ ਜਿਹੜਾ ਹੈ ਉਹਨੂੰ ਹਿੰਦੀ ਦਾ ਅਨੁਵਾਦਨ ਕੀਤਾ ਸੀ ਉਸ ਸਮੇਂ ਅਤੇ ਉਹਦੇ ਪਛਾਤ ਪੰਜਾਬੀ ਦਾ ਆਪ ਜੀ ਨੇ ਅਨੁਵਾਦ ਕੀਤਾ ਅਮਰਕੋਸ਼ ਕਰਕੇ, ਬਹੁਤ ਵੱਡਾ ਜਿਹੜਾ ਕੋਸ਼ ਰਚਿਆ। ਉਪਰੰਤ ਸਾਧ ਸੰਗਤ ਜੀ ਉਹ ਆਪ ਜੀ ਨੇ ਆਤਮ ਪੁਰਾਣ ਲਿਖਿਆ ਅਤੇ ਉਪਰੰਤ ਆਪ ਜੀ ਨੇ ਗਰਭ ਗੰਜਨੀ ਟੀਕਾ ਸ਼੍ਰੀ ਜਪਜੀ ਸਾਹਿਬ ਜੀ ਦਾ ਐਸਾ ਟੀਕਾ ਲਿਖਿਆ ਜਿਹਨੂੰ ਸਾਧ ਸੰਗਤ ਜੀ ਉਹ ਪੜ੍ਹ ਕੇ ਸੁਣ ਕਰਕੇ ਜਿਹੜਾ ਗਰਭ ਅਹੰਕਾਰ ਨਾਸ਼ ਹੋ ਜਾਂਦਾ ਹੈ। ਸੋ ਇਹ ਸਭ ਕੁਛ ਲਿਖਣ ਦੇ ਬਾਅਦ ਵੀ ਆਪ ਜੀ ਦੇ ਮਨ ਵਿੱਚ ਸ਼ਾਂਤੀ ਨਹੀਂ ਆਈ। ਇੱਕ ਦਿਨ ਸੁਪਨੇ ਦੇ ਵਿੱਚ ਧੰਨ ਗੁਰੂ ਗੁਰੂ ਨਾਨਕ ਸੇਵ ਦੇਵ ਮਹਾਰਾਜ ਜੀ ਦੇ ਦਰਸ਼ਨ ਹੋ ਗਏ। ਕਾਰਨ ਪਹਿਲੇ ਦਰਸ਼ਨ ਨਾ ਇੰਜਣੀ ਹੋਇਆ ਕਰਦੇ, ਦਰਸ਼ਨਾਂ ਨੂੰ ਤਾਂ ਸਾਰੀ ਲੋਚਦੇ ਨੇ, ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ। ਸਭ ਤੋਂ ਪਹਿਲਾਂ ਮਹਾਂਪੁਰਖਾਂ ਦੇ ਗੁਰੂਆਂ ਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਇੱਕ ਤਾਂ ਨਿਰਾਕਾਰ ਇੱਕ ਤਾਂ ਸਾਕਾਰ ਰੂਪ ਹੈ, ਸਾਕਾਰ ਰੂਪ ਦੇ ਦਰਸ਼ਨ ਸੁਪਨੇ ਵਿੱਚ ਹੁੰਦੇ ਨੇ। ਆਪ ਜੀ ਸਾਰੇ ਹੀ ਇਹ ਜਿਹੜਾ ਹੈ ਭਾਈ ਗੁਰਦਾਸ ਜੀ ਦਾ ਇਹ ਆਪ ਜੀ ਸਾਰੇ ਹੀ ਕਵਿਤ ਪੜ੍ਹਦੇ ਹੋ, ਸੁਪਨ ਚਰਿੱਤਰ ਚਿੱਤਰ ਬਾਣ ਕੇ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਕਿੱਥੇ ਆਏ ਨੇ? ਸੁਪਨ ਚਰਿੱਤਰ ਚਿੱਤਰ ਬਾਣ ਕੇ ਬਣੇ ਬਚਿੱਤਰ, ਉਹ ਸੱਚੇ ਪਾਤਸ਼ਾਹ ਮਹਾਰਾਜ ਸੁਪਨੇ ਦੇ ਵਿੱਚ ਆਏ ਦਰਸ਼ਨ ਦੇਣ ਨੂੰ। ਸੁਪਨੇ ਵਿੱਚ ਵੀ ਦਰਸ਼ਨ ਹੋਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਕਾਰਨ ਸਾਰਾ ਦਿਨ ਬੰਦਾ ਮੰਦੇ ਫੁਰਨੇ ਜਿਹੜੇ ਨੇ ਮਨ ਵਿੱਚ ਚੱਲਦੇ ਰਹਿੰਦੇ ਨੇ ਅਤੇ ਸਾਰਾ ਦਿਨ ਬੰਦਾ ਇਵੇਂ ਹੀ ਵਿਅਰਥ ਦੀ ਵਿਚਾਰ ਕਰੀ ਜਾਂਦਾ ਹੈ, ਫੋਕਟ ਧੰਦਿਆਂ ਦੇ ਵਿੱਚ ਕੰਮ ਦੇ ਵਿੱਚ ਲੱਗਿਆ, ਵਿਕਾਰਾਂ ਦੇ ਵਿੱਚ ਮਨ ਲੱਗਿਆ ਹੋਇਆ, ਉਹ ਜਿੱਧਰ ਲੱਗਿਆ ਨਾ ਉੱਧਰ ਹੀ ਸੁਪਨਾ ਵੀ ਸਾਨੂੰ ਰਾਤੀ ਸਾਡਾ ਅਵਚੇਤਨ ਮਨ ਹੈ। ਅਵਚੇਤਨ ਮਨ ਮਨ ਤਾਂ ਜਿਹੜਾ ਇਹ ਸਰੀਰ ਸੋ ਜਾਂਦਾ ਹੈ, ਅਵਚੇਤਨ ਮਨ ਜਾਗੀ ਆਉਂਦਾ ਉੱਧਰ ਹੀ ਲੈ ਜਾਂਦਾ ਜਿਹਦੇ ਬਾਬਤ ਆਪਾਂ ਸਾਰੇ ਦਿਨ ਸੋਚਦੇ ਰਹੇ ਵਿਚਾਰ ਕਰਦੇ ਰਹੇ, ਉਹ ਹੀ ਸੁਪਨੇ ਵਿੱਚ ਵਿਚਾਰ ਆਉਂਦੇ ਨੇ। ਸੋ ਜੇ ਰੱਬ ਦੇ ਦਰਸ਼ਨ ਗੁਰੂ ਦੇ ਦਰਸ਼ਨ ਹੋ ਜਾਣੇ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਕਵੀਰਾਜ ਭਾਈ ਜੀ ਨੂੰ ਸੰਤੋਖ ਸਿੰਘ ਜੀ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨੂੰ ਸੰਤੋਖ ਸਿੰਘ ਜੀ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ

ਆਇਆ ਨਾ ਇੰਨੇ ਇਤਿਹਾਸ ਦੇ ਹਵਾਲੇ ਸਾਧ ਸੰਗਤ ਜੀ ਐਸੇ ਸਥਾਨ ਕਈ ਤਾਂ ਸਥਾਨ ਨੇ ਉਹ ਗ੍ਰੰਥ ਨੂੰ ਸੁਣ ਕੇ ਹੀ ਪ੍ਰਗਟ ਹੋ ਗਏ ਗੁਰਪ੍ਰਤਾਪ ਸੂਰਜ ਗ੍ਰੰਥ ਨਾਨਕ ਪ੍ਰਕਾਸ਼ ਦੇ ਵਿੱਚੋਂ ਹੀ ਕਈ ਸਥਾਨ ਪ੍ਰਗਟ ਹੋ ਗਏ ਕਥਾ ਸੁਣ ਕੇ ਸੋਚੋ ਉਹਨਾਂ ਦੇ ਵਿੱਚ ਸ਼ਕਤੀ ਕਿਵੇਂ ਆਈ ਹੈ ਇਹ ਗੁਰੂ ਸਾਹਿਬ ਜੀ ਜਿਹਨੂੰ ਚੋਣ ਲੈਣ ਨਾ ਆਪਣੇ ਕੰਮ ਦੇ ਲਈ ਫਿਰ ਉਹਦੇ ਕੋਲੋਂ ਮਹਾਰਾਜ ਜੀ ਉਹ ਕੰਮ ਜਿਹੜਾ ਕਾਰਜ ਜੋ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਉਹ ਕਾਰਜ ਆਪ ਸਿਰੇ ਚਾੜ ਦਿੰਦੇ ਨੇ ਸੋ ਆਪ ਮਹਾਰਾਜ ਜੀ ਨੇ ਉਹਨਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਿਹਾ ਚਿੰਤਾ ਕਰਨ ਦੀ ਲੋੜ ਨਹੀਂ ਆਪੇ ਜਿਹੜਾ ਇਹ ਕਾਰਜ ਤੁਹਾਡਾ ਮੁਕੰਮਲ ਹੋਵੇਗਾ ਆਪ ਜੀ ਨੂੰ ਇਤਿਹਾਸ ਦੇ ਜਿਹੜੇ ਨੇ ਸਰੋਤ ਪ੍ਰਾਪਤ ਹੁੰਦੇ ਰਹਿਣਗੇ ਫਿਰ ਸਾਧ ਸੰਗਤ ਜੀ ਉਹ ਜਿਵੇਂ ਫੁਰਨਾ ਹੋਇਆ ਮਹਾਰਾਜ ਜੀ ਨੇ ਸੁਪਨੇ ਵਿੱਚ ਜੋ ਹੁਕਮ ਦਿੱਤੇ ਫਿਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਉਸ ਸਮੇਂ ਗੁਰੂ ਸਾਹਿਬ ਜੀ ਦਾ ਇਤਿਹਾਸ ਲਿਖਣਾ ਫਿਰ ਆਰੰਭ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੀਵਨ ਬਿਰਤਾਂਤ ਲਿਖਣ ਲੱਗੇ ਨੇ ਤੇ ਜਿਵੇਂ ਕਿ ਪਹਿਲਾਂ ਵੀ ਭਾਈ ਬਾਲੋ ਵਾਲੀ ਸਾਖੀ ਹੈ ਜਨਮ ਸਾਖੀਆਂ ਸਨ ਭਾਈ ਮਨੀ ਸਿੰਘ ਜੀ ਦੀ ਵੀ ਜਨਮ ਸਾਖੀ ਪ੍ਰਾਪਤ ਹੁੰਦੀ ਹੈ ਉਹਨਾਂ 'ਚੋਂ ਵੀ ਇਤਿਹਾਸ ਦੀ ਖੋਜਬੀਣ ਕੀਤੀ ਔਰ ਕਈ ਐਸੇ ਥਾਂ ਆਪ ਜੀ ਉੱਧਰ ਜਿਹੜਾ ਹੈ ਜਾ ਕਰਕੇ ਵਿਚਰ ਕਰਕੇ ਇੱਕ ਇੱਕ ਗੱਲ ਜਿਹੜੀ ਹੈ ਉਹ ਨੋਟ ਕਰਕੇ ਉੱਧਰੋਂ ਲਿਆਏ ਅਤੇ ਫਿਰ ਇਤਿਹਾਸ ਲਿਖਿਆ ਐਸੀ ਕਾਲ ਕਮਾਈ ਇਸ ਲਈ ਤਿੰਨਾਂ ਅੱਗੇ ਵਾਰੰਵਾਰ ਨਮਸਕਾਰ ਹੈ ਜੇ ਅੱਜ ਸਾਡੇ ਵਿੱਚ ਇਤਿਹਾਸ ਨਹੀਂ ਆਉਂਦਾ ਤਾਂ ਸਾਧ ਸੰਗਤ ਜੀ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਵੇਂ ਸੰਸਾਰ ਦੇ ਜੀਆਂ ਨੂੰ ਉਤਾਰਿਆ ਹੈ ਕਿਵੇਂ ਭਲਾ ਕੀਤਾ ਹੈ ਕਿਵੇਂ ਕੌਤਕ ਵਰਤਾਏ ਨੇ ਬਾਬੇ ਤਾਰੇ ਚਾਰ ਚੱਖ ਨੌ ਖੰਡ ਪ੍ਰਿਤਮੀ ਸੱਚਾ ਟੋਆ ਚਾਰ ਪਾਸੇ ਮਹਾਰਾਜ ਜੀ ਨੇ ਇਸ ਧਰਤੀ ਨੂੰ ਇਸ ਕਲਮਲ ਹੋਈ ਮੇਦਨੀ ਨੂੰ ਤਾਰਿਆ ਜਿੱਧਰ ਕਿੱਧਰ ਜਾ ਕਰਕੇ ਉਹ ਸਾਨੂੰ ਕਿਵੇਂ ਪਤਾ ਲੱਗਣਾ ਸੀ ਉਹ ਐਸੇ ਮਹਾਂਪੁਰਖਾਂ ਦੀ ਦੇਣ ਹੈ ਕਿ ਉਹਨਾਂ ਨੇ ਇਤਿਹਾਸ ਦਿੱਤਾ ਅਤੇ ਉਹਨੂੰ ਸੁਣ ਸੁਣ ਕਰਕੇ ਸਾਨੂੰ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਜਿਹੜਾ ਹੈ ਪਤਾ ਲੱਗਦਾ ਹੈ ਗੁਰੂ ਜੀ ਦੀ ਵਡਿਆਈ ਪਤਾ ਲੱਗਦੀ ਹੈ ਅਤੇ ਹਿਰਦੇ ਵਿੱਚ ਪ੍ਰੇਮ ਆਉਂਦਾ ਹੈ ਇਤਿਹਾਸ ਕਾਹਦੇ ਲਈ ਸੁਣਨਾ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਖਿਆ ਕਹਿੰਦੇ ਭਾਈ ਮਰਦਾਨਾ ਜੀ ਹਰ ਗੁਰ ਕੋ ਇਤਿਹਾਸ ਸੁਣੀਜੇ ਮਨ ਏ ਕਾਗਰ ਲਾਵੇ ਸਭ ਤੋਂ ਪਹਿਲਾਂ ਕੰਮ ਕਰਨਾ ਗੁਰੂ ਦਾ ਇਤਿਹਾਸ ਸੁਣਨਾ ਕਹਿੰਦੇ ਇਹਨੂੰ ਸੁਣਨ ਨਾਲ ਮਨ ਵਿੱਚ ਸ਼ਰਧਾ ਆਵੇਗੀ ਮਨ ਵਿੱਚ ਸ਼ਰਧਾ ਆਵੇਗੀ ਤਾਂ ਹੀ ਜਿਹੜਾ ਅੱਗੇ ਤੁਸੀਂ ਇਸ ਸਿੱਖ ਪੰਥ ਦੇ ਜਿਹੜੇ ਨੇ ਉਹ ਪਾਂਧੀ ਬਣੋਗੇ ਇਸ ਮਾਰਗ ਤੇ ਚੱਲਣ ਵਾਲੇ ਬਣੋਗੇ ਜੇ ਮਨ ਵਿੱਚ ਸ਼ਰਧਾ ਨਹੀਂ ਮਨ ਵਿੱਚ ਨਿਸ਼ੱਦਤ ਪੁਣਾ ਹੈ ਤਾਂ ਤੁਹਾਡੀ ਕੀਤੀ ਕੀ ਕਾਲ ਕਮਾਈ ਤੁਹਾਡਾ ਕੀਤਾ ਪਾਠ ਪੂਜਾ ਸੇਵਾ ਇਤਿਆਦਿ ਕੁਛ ਨਹੀਂ ਸਫਲ ਹੋ ਸਕਦਾ ਮਨ ਵਿੱਚ ਸ਼ਰਧਾ ਧਾਰਨ ਕਰਕੇ ਕਰੋਗੇ ਤਾਂ ਸਾਧ ਸੰਗਤ ਜੀ ਛੋਟਾ ਜਿਹਾ ਵੀ ਜਿਹੜਾ ਹੈ ਕੀਤਾ ਕੰਮ ਜਿਹੜਾ ਹੈ ਸੇਵਾ ਦੇ ਵਿੱਚ ਕਹਿ ਲਓ ਤੇ ਕੁਛ ਚਿਰ ਜਪਿਆ ਨਾਮ ਵੀ ਕਹਿ ਲਓ ਸਤਸੰਗਤ ਕੀਤੀ ਇਹ ਥੋੜ੍ਹਾ ਜਿਹਾ ਵੀ ਕੀਤਾ ਹੋਵੇ ਸ਼ਰਧਾ ਨਾਲ ਕੀਤਾ ਹੋਵੇ ਬੜਾ ਵੱਡਾ ਫਲ ਇਹਦੇ ਨਾਲ ਪ੍ਰਾਪਤ ਹੋ ਜਾਇਆ ਕਰਦਾ ਹੈ ਸੋ ਇਸ ਲਈ ਸ਼ਰਧਾ ਨੂੰ ਜੇ ਕਰਕੇ ਮਨ ਵਿੱਚ ਪੈਦਾ ਕਰਨਾ ਤਾਂ ਗੁਰੂ ਸਾਹਿਬ ਜੀ ਦਾ ਸੰਤਾਂ ਮਹਾਂਪੁਰਖਾਂ ਦਾ ਜਿਹੜਾ ਇਤਿਹਾਸ ਸਰਵਣ ਕਰੋ ਉਹਨਾਂ ਨੂੰ ਸੁਣ ਕਰਕੇ ਕੀ ਹੁੰਦਾ ਸੁਣ ਸਾਖੀ ਮਨ ਜਪ ਪਿਆਰ ਗੁਰਬਾਣੀ ਦੇ ਵਿੱਚ ਬਚਨ ਆਏ ਨੇ ਸਾਖੀਆਂ ਸੁਣ ਕਰਕੇ ਹਿਰਦੇ ਵਿੱਚ ਪਿਆਰ ਆਉਂਦਾ ਹੈ ਪਰਮੇਸ਼ਰ ਦੇ ਪ੍ਰਤੀ ਸ਼ਰਧਾ ਆਉਂਦੀ ਹੈ ਇਹ ਸ਼ਰਧਾ ਜਗਾਉਣ ਦਾ ਕੰਮ ਜਿਹੜਾ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਸੋ ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜਸ ਕੀਤਾ ਮੰਗਲ ਦੇ ਤੌਰ ਤੇ ਅੱਗੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਈਸ਼ਟ ਗੁਰਦੇਵ ਜੀ ਦਾ ਜਸ ਕਰ ਰਹੇ ਨੇ ਆਓ ਆਪਾਂ ਮਨ ਤਨ ਨੂੰ ਬਾਣੀਆਂ ਨੂੰ ਇਕਾਗਰ ਕਰਕੇ ਭਾਵ ਮਨ ਤਨ ਨੂੰ ਇਕਾਗਰ ਕਰਕੇ ਰਸਨਾ ਨੂੰ ਕਰੋ ਇੱਕ ਵਾਰੀ ਪਵਿੱਤਰ ਸਾਰੇ ਗਜ ਵਜ

0: ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਕੈਸੇ ਹੋ, ਆਪ ਜੀ ਦਾ ਜਸ ਕੈਸਾ ਹੈ, ਕਵੀ ਜੀ ਉਚਾਰਨ ਕਰਦੇ ਨੇ ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਵਿਘਨਾਂ ਨੂੰ ਨਾਸ਼ ਕਰਨ ਵਾਲੇ ਤੇ ਆਪ ਜੀ ਦਾ ਬਦਨ ਜਿਹੜਾ ਹੈ, ਆਪ ਜੀ ਦਾ ਮੁੱਖ ਜਿਹੜਾ ਹੈ ਉਹ ਮੰਗਲ ਸਾਲ, ਸਾਲ ਕਹਿੰਦੇ ਸਤਸੰਗ ਜੀ ਘਰ ਨੂੰ, ਤੇ ਮੰਗਲ ਯਾਨੀ ਸ਼ੁਭ, ਮੰਗਲ ਯਾਨੀ ਆਨੰਦ, ਮੰਗਲ ਯਾਨੀ ਸੁੱਖ। ਆਪ ਜੀ ਦਾ ਜਿਹੜਾ ਸਰੂਪ ਹੈ ਉਹ ਸੁੱਖਾਂ ਦਾ ਘਰ ਹੈ। ਆਪ ਜੀ ਦੇ ਦਰਸ਼ਨ ਕਰਕੇ ਹੀ ਸੁੱਖਾਂ ਦੀ ਦਾਤ ਪ੍ਰਾਪਤ ਹੋ ਜਾਇਆ ਕਰਦੀ ਹੈ, ਐਸਾ ਆਪ ਜੀ ਦਾ ਸਰੂਪ ਹੈ।
1: ਪਰਨ ਸ਼ਰਨ ਕਰ ਚਰ

0: ਆ ਐਸੇ ਆਪ ਜੀ ਦੇ ਸਰੂਪ ਨੂੰ ਤੱਕ ਕਰਕੇ ਦਰਸ਼ਨ ਕਰਕੇ ਪਰਨ ਸ਼ਰਨ ਆਪ ਜੀ ਦੇ ਚਰਣਾਂ ਦਾ ਆਸਰਾ ਲੈ ਕਰਕੇ ਗੁਰੂ ਦੇ ਚਰਨ ਹੀ ਹਨ ਜਿਹੜੇ ਪਾਉ ਸਾਗਰ ਤੋਂ ਤਾਰ ਸਕਦੇ ਹਨ ਐਸੇ ਪਰਨ ਐਸੇ ਸ਼ਰਨਾਂ ਦਾ ਆਸਰਾ ਲੈ ਕਰਕੇ ਨਮਸਕਾਰ ਧਰ ਪਾਲ ਧਰਤੀ ਤੇ ਮੈਂ ਆਪਣਾ ਸੀਸ ਲਾ ਕੇ ਆਪ ਜੀ ਦੇ ਅੱਗੇ ਨਮਸਕਾਰ ਕਰਦਾ ਹਾਂ ਮੱਥਾ ਟੇਕਦਾ ਹਾਂ
1: ਸਵਈਆ ਪਾਸ ਪਰਾਗ ਸੀ ਸੋਹਤ ਸੁੰਦਰ
0: ਅੱਗੇ ਕਵੀ ਜੀਣਾ ਹੁਣ ਧੰਨ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਸ ਜੋ ਹੈ ਉਹ ਇੱਕ ਕਵਿਤਾ ਦੇ ਵਿੱਚ ਸਵਈਏ ਦੇ ਰਾਹੀਂ ਉਚਾਰਨ ਕਰਦੇ ਨੇ ਤੇ ਕਿਸ ਦੀ ਉਪਮਾ ਦਿੰਦੇ ਨੇ ਕਵਲ ਦੀ ਫਲ ਦੀ ਉਪਮਾ ਦਿੰਦੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇੱਕ ਪਾਸੇ ਤੇ ਇੱਕ ਪਾਸੇ ਕਹਿੰਦੇ ਕਵਲ ਦਾ ਫੁੱਲ ਅਖੀਰ 'ਚ ਨਿਰਣਾ ਵੀ ਦੱਸਦੇ ਨੇ ਕਿ ਗੁਰੂ ਸਾਹਿਬ ਜੀ ਕਿਵੇਂ ਸ੍ਰੇਸ਼ਟ ਹਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਚਰਨ ਹਨ ਨਾ ਪਾਸ ਪਰਾਗ ਸੀ ਸੋਹਤ ਸੁੰਦਰ ਗੁਰੂ ਜੀ ਦੇ ਚਰਨਾਂ ਦੀ ਤੂੜੀ ਜੋ ਹੈ ਉਹ ਪਰਾਗ ਦੇ ਬਰਾਬਰ ਹੈ ਪਰਾਗ ਕਹਿੰਦੇ ਕਵਲ ਦੇ ਫੁੱਲ ਦੇ ਵਿੱਚ ਜੋ ਸਾਧ ਸੰਗਤ ਜੀ ਉਹ ਪਰਾਗ ਹੁੰਦਾ ਹੈ ਫੁੱਲ ਦੇ ਉੱਤੇ ਨਿੱਕੇ ਨਿੱਕੇ ਕਣ ਹੁੰਦੇ ਨੇ ਜਿਹੜੇ ਭਵਰੇ ਹੁੰਦੇ ਹਨ ਉਹ ਪਰਾਗ ਵਿੱਚੋਂ ਹੀ ਰਸ ਕੱਢ ਕੇ ਲੈ ਜਾਂਦੇ ਉਹਨੂੰ ਪਰਾਗ ਕਿਹਾ ਜਾਂਦਾ ਉਹ ਜਿਹੜੇ ਨਿੱਕੇ ਕਣ ਹਨ ਫੁੱਲ ਦੇ ਵਿੱਚ ਉਹਨੂੰ ਪਰਾਗ ਕਿਹਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਤੂੜੀ ਜਿਹੜੀ ਉਹ ਪਰਾਗ ਵਰਗੀ ਹੈ ਤੇ ਚਰਨ ਬੜੇ ਸੋਹਣੇ ਐਨ ਬਹੁਤ ਵਧੀਆ ਮਹਾਰਾਜ ਜੀ ਦੇ ਫੱਬਦੇ ਨੇ ਵੇਖ ਕਰਕੇ ਮਨ ਜਿਹੜਾ ਹੈ ਉਹ ਮੋਹਿਤ ਹੋ ਜਾਂਦਾ ਹੈ ਇਸੇ ਸੁੰਦਰ ਚਰਨਾਂ ਨੂੰ ਵੇਖ ਕਰਕੇ
1: ਕੀਰਤ ਮਧ ਬਸਾਨਾ
0: ਤੇ ਜਿਵੇਂ ਕਵਲ ਦੇ ਫੁੱਲ ਵਿੱਚ ਪਰਾਗ ਹੈ ਤੇ ਉਹ ਪਰਾਗ ਦੇ ਵਰਗੇ ਗੁਰੂ ਜੀ ਦੇ ਚਰਨਾਂ ਦੀ ਤੂੜੀ ਹੈ ਤੇ ਦੂਜੇ ਪਾਸੇ ਜੋ ਉਸ ਫੁੱਲ ਵਿੱਚ ਖੁਸ਼ਬੂ ਹੈ ਨਾ ਜੋ ਗੰਧ ਹੈ ਜਿਵੇਂ ਕਵਲ ਦੇ ਫੁੱਲ ਦੇ ਵਿੱਚ ਖੁਸ਼ਬੂ ਹੈ ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਹੈ ਕੀਰਤ ਰੂਪੀ ਖੁਸ਼ਬੂ ਕੀਰਤ ਰੂਪੀ ਗੰਧ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਸ ਹੈ ਉਹ ਕੀਰਤ ਜੋ ਹੈ ਉਹ ਫੁੱਲ ਦੀ ਖੁਸ਼ਬੂ ਮਹਿਕ ਵਰਗੀ ਜਿੱਧਰ ਕਿੱਧਰ ਪਸਰ ਰਹੀ ਹੈ ਜਿੱਧਰ ਕਿੱਧਰ ਗੁਰੂ ਜੀ ਦਾ ਜਸ ਹੋ ਰਿਹਾ ਹੈ ਫੁੱਲ ਦੀ ਸੁਗੰਧ ਹੈ ਇਵੇਂ ਸੱਚੇ ਪਾਤਸ਼ਾਹ ਜੀ ਦਾ ਜਸ ਰੂਪੀ ਸੁਗੰਧ ਹੈ ਜੋ ਵੀ ਸੁਣਦਾ ਹੈ ਸਾਧ ਸੰਗਤ ਜੀ ਸੁਗੰਧ ਨੂੰ ਸੁਣ ਕੇ ਕੁਝ ਚਿਰ ਲਈ ਮਨ ਸ਼ਾਂਤ ਹੋ ਜਾਂਦਾ ਨਾ ਭਾਵੇਂ ਕਈ ਵਾਰੀ ਉਹ ਸੁਗੰਧ ਨਾ ਸਾਨੂੰ ਨਾ ਭਾਵੇ ਚੰਗੀ ਨਾ ਲੱਗੇ ਬੰਦਾ ਮੱਥਾ ਚਾੜ ਦਿੰਦਾ ਅੱਖਾਂ ਚਾੜ ਦਿੰਦਾ ਪਰ ਕੁਝ ਚਿਰ ਲਈ ਮਨ ਉਹ ਸੁਗੰਧ ਸ਼ਾਂਤ ਕਰ ਦਿੰਦੀ ਹੈ ਜੇ ਚੰਗੀ ਹੋਵੇ ਤਾਂ ਬੰਦਾ ਜਿਹੜਾ ਹੈ ਉਹਦੇ ਮਨ ਵਿੱਚ ਜਿਹੜੇ ਸੰਕਲਪ ਵਿਕਲਪ ਨੇ ਨਾ ਉਹ ਕੁਝ ਚਿਰ ਲਈ ਖਤਮ ਹੋ ਜਾਇਆ ਕਰਦੇ ਨੇ ਸੁਗੰਧੀ ਦਾ ਬੜਾ ਪ੍ਰਭਾਵ ਹੁੰਦਾ ਹੈ ਸਾਡੇ ਸਰੀਰ 'ਤੇ ਸੋ ਇਵੇਂ ਗੁਰੂ ਜੀ ਦਾ ਜਸ ਰੂਪੀ ਜੋ ਕੀਰਤ ਰੂਪੀ ਸੁਗੰਧ ਹੈ ਜੋ ਮਹਿਕ ਹੈ ਜਸ ਰੂਪੀ ਜਦੋਂ ਆਪਾਂ ਗੁਰੂ ਜੀ ਦਾ ਜਸ ਕਰਦੇ ਹਾਂ ਗੁਰੂ ਜੀ ਦਾ ਜਸ ਸਰਵਣ ਕਰਦੇ ਹਾਂ ਨਾ ਮਨ ਲਾ ਕਰਕੇ ਉਦੋਂ ਵੀ ਮਨ ਫਿਰ ਜਿਹੜਾ ਠੰਡਾ ਠਾਰ ਹੋ ਜਾਂਦਾ ਠਹਿਰ ਜਾਂਦਾ ਮਨ ਨਹੀਂ ਮੁੜ ਕੇ ਫਿਰ ਵਿਕਾਰਾਂ ਵੱਲ ਨੂੰ ਭੱਜਦਾ ਸੱਚੇ ਪਾਤਸ਼ਾਹ ਜੀ ਦਾ ਜਸ ਸੁਗੰਧੀ ਵਰਗਾ ਫੈਲ ਰਿਹਾ ਹੈ
1: ਕੋਮਲਤਾ ਕੋਮਲਤਾ ਇੱਕ ਸੀ
0: ਇੱਕ ਹੋਰ ਗੱਲ ਵੇਖੋ ਕਮਾਲ ਦੀ ਕਵਲ ਦੇ ਫੁੱਲ ਬੜੇ ਕੋਮਲ ਨੇ ਹੱਥ ਲਾਓ ਕਿੰਨੇ ਕੁ ਕੋਮਲ ਨੇ ਇਵੇਂ ਹੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਵੀ ਬੜੀ ਕੋਮਲਤਾ ਹੈ ਉਹ ਸੱਚੇ ਪਾਤਸ਼ਾਹ ਜੀ ਦੇ ਚਰਨ ਐਨ ਲਾਲੋ ਲਾਲ ਹੋਏ ਪਏ ਹਨ ਬੜੇ ਕੋਮਲ ਹਨ ਕੋਮਲ ਦਾ ਅਰਥ ਸਾਧ ਸੰਗਤ ਜੀ ਸੁੰਦਰਤਾ ਦਾ ਪ੍ਰਤੀਕ ਹਨ ਗੁਰੂ ਦੇ ਚਰਨ ਬੜੇ ਪਿਆਰੇ ਹਨ ਸੱਚ ਜਾਣਿਓ ਇੱਕ ਸਿੱਖ ਦੇ ਮਨ ਵਿੱਚ ਨਾ ਜਦੋਂ ਉਹ ਧਿਆਨ ਲਾਵੇ ਨਾਮ ਜਪੇ ਬਾਣੀ ਪੜ੍ਹੇ ਤੁਹਾਡੇ ਅੱਗੇ ਕੀ ਆਉਂਦਾ ਜੇ ਤੁਹਾਡੇ ਅੱਗੇ ਸੰਸਾਰ ਹੀ ਆ ਰਿਹਾ ਜੇ ਤੁਹਾਡੇ ਅੱਗੇ ਸਾਧ ਸੰਗਤ ਜੀ ਪਦਾਰਥ ਹੀ ਆ ਰਹੇ ਫਿਰ ਉਹ ਧਿਆਨ ਜਿਹੜਾ ਹੈ ਉਹ ਧਿਆਨ ਨਹੀਂ ਰਿਹਾ ਉਹ ਧਿਆਨ ਲਾਉਣਾ ਨਹੀਂ ਹੋਇਆ ਜਦੋਂ ਧਿਆਨ ਅਸੀਂ ਲਾ ਰਹੇ ਹਾਂ ਨਾ ਤਾਂ ਸਾਡੇ ਅੱਗੇ ਕੀ ਹੋਣਾ ਚਾਹੀਦਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾ ਗੁਰੂ ਜੀ ਦੇ ਸਰੂਪ ਨੂੰ ਵੇਖੀ ਜਾਣਾ ਗੁਰੂ ਜੀ ਦੇ ਚਰਨਾਂ ਵੱਲ ਨੂੰ ਧਿਆਨ ਰੱਖਣਾ ਭਾਵੇਂ ਸਾਨੂੰ ਪਤਾ ਨਹੀਂ ਗੁਰੂ ਜੀ ਦਾ ਕੈਸਾ ਸਰੂਪ ਹੈ ਮਨ ਵਿੱਚ ਹੀ ਸਾਧ ਸੰਗਤ ਜੀ ਉਹ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹੈ ਭਾਵੇਂ ਉਹ ਨਿਰਾਕਾਰ ਜਾਂ ਆਕਾਰ ਜਿਵੇਂ ਤਿਵੇਂ ਸੱਚੇ ਪਾਤਸ਼ਾਹ ਜੀ ਦਾ ਇੱਕ ਮਨ ਵਿੱਚ ਨਾ ਸਰੂਪ ਬਣਾਉਣ ਅਤੇ ਚਰਣਾ ਵਿੱਚ ਸੁਰਤੀ ਨੂੰ ਲਾਉਣਾ ਕਰੋ ਵੇਖੋ ਸੁਰਤੀ ਕਿਵੇਂ ਫਿਰ ਲੱਗਦੀ ਹੈ ਨਿਰਾਕਾਰ ਤੱਕ ਹਰ ਕੋਈ ਜਾਣ ਹੀ ਸਕਦਾ ਸਿੱਧਾ ਨਿਰਾਕਾਰ ਦੀ ਗੱਲਾਂ ਆਪਾਂ ਜੇ ਕਰਨੀਆਂ ਨੇ ਨਾ ਫਿਰ ਕਿਸੇ ਨੇ ਨਹੀਂ ਬਹਿਣਾ ਕਹਿਣਾ ਇਹ ਕੀ ਗੱਲਾਂ ਚੱਲ ਰਹੀਆਂ ਨੇ ਨਿਰਾਕਾਰ ਤੱਕ ਤਾਂ ਕੋਈ ਪੁੱਜ ਹੀ ਨਹੀਂ ਸਕਦਾ ਨਿਰਾਕਾਰ ਤੱਕ ਪਹੁੰਚਣ ਲਈ ਸਾਕਾਰ ਤੋਂ ਰਾਹ ਬਣਦਾ ਹੈ ਯਾਨੀ ਜਿਹੜਾ ਦ੍ਰਿਸ਼ਟਮਾਨ ਹੈ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਉਹ ਗੁਰੂ ਹੈ ਗੁਰੂ ਨੂੰ ਹਿਰਦੇ ਵਿੱਚ ਜਿਹੜਾ ਵਸਾਉਣਾ ਪੈਂਦਾ ਹੈ ਤਾਂ ਜਾ ਕੇ ਕੋਈ ਨਿਰਾਕਾਰ ਤੱਕ ਅੱਪੜਦਾ ਹੈ। ਗੁਰੂ ਦੇ ਚਰਨਾਂ ਦਾ ਧਿਆਨ ਤਾਰੋ, ਵੇਖੋ ਕਿਵੇਂ ਤੁਹਾਡੀਆਂ ਸੁਰਤੀਆਂ ਲੱਗਣਗੀਆਂ। ਗੁਰੂ ਦੇ ਚਰਨਾਂ ਦਾ ਧਿਆਨ ਕਵੀ ਜੀ ਧਾਰ ਰਹੇ ਨੇ, ਕਹਿੰਦੇ ਗੁਰੂ ਦੇ ਮੇਰੇ ਚਰਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬੜੇ ਹੀ ਕੋਮਲ ਹਨ, ਜਿਵੇਂ ਕਵਲ ਦਾ ਫੁੱਲ ਬੜਾ ਕੋਮਲ ਹੈ।
1: ਨਿਰਲੇਪਤਾ ਸੀ ਨਿਰਲੇਪ ਸਮਾਨਾ,
0: ਤੇ ਔਰ ਇੱਕ ਗੱਲ ਸਮਾਨ ਹੈ, ਕਵਲ ਦਾ ਫੁੱਲ ਨਿਰਲੇਪ ਹੈ, ਚਿੱਕੜ ਵਿੱਚ ਰਹਿ ਕੇ ਵੀ ਉਹ ਚਿੱਕੜ ਦਾ ਜਿਹੜਾ ਹੈ ਉਹਦੇ ਉੱਥੇ ਪਾਣੀ ਤੇ ਚਿੱਕੜ ਦਾ ਅਸਰ ਨਹੀਂ ਆਉਂਦਾ। ਕਵਲ ਦਾ ਫੁੱਲ ਚਿੱਕੜ ਵਿੱਚ ਹੈ ਪਰ ਕਿੱਧਰ ਉਹਨੂੰ ਲੋਕੀ ਜਿਹੜਾ ਨੇ ਉਹ ਸਿਰ ਤੇ ਰੱਖਦੇ ਨੇ, ਆਪਣੇ ਈਸ਼ਟ ਦੇਵ ਦੇ ਅੱਗੇ ਉਹ ਫੁੱਲ ਕਵਲ ਦਾ ਫੁੱਲ ਚੜਾਉਂਦੇ ਨੇ, ਉਹਨਾਂ ਦੇ ਸਿਰ ਤੇ ਚੜਾਉਂਦੇ ਨੇ। ਹੈ ਤਾਂ ਕਿੱਚੜ ਵਿੱਚ ਨਾ, ਕਿੰਨੀ ਉਹਦੀ ਵਡਿਆਈ ਹੈ, ਫੁੱਲ ਨੂੰ ਪ੍ਰਾਪਤ ਹੋਈ ਹੈ। ਕਿੱਚੜ ਵਿੱਚ ਰਹਿ ਕੇ ਵੀ ਉਹ ਜਿਹੜੇ ਈਸ਼ਟ ਦੇ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਦੇ ਉੱਤੇ ਸੋਪਦਾ ਹੈ, ਇਹ ਕਵਲ ਨੂੰ ਵਡਿਆਈ ਮਿਲੀ ਹੈ। ਇਹਦਾ ਅਰਥ ਕਿ ਉਹ ਨਿਰਲੇਪ ਹੈ, ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ, ਇਵੇਂ ਹੀ ਗੁਰੂ ਜਿਹੜਾ ਹੈ ਸੰਸਾਰ ਵਿੱਚ ਰਹਿ ਕੇ ਵੀ ਨਿਰਲੇਪ ਹੈ, ਦੋਵੇਂ ਗੁਣ ਇੱਕੋ ਜਿਹੇ ਨੇ। ਕਹਿੰਦੇ ਨਿਰਲੇਪਤਾ ਹੈ ਕਵਲ ਦੇ ਫੁੱਲ ਦੇ ਵਿੱਚ, ਦੂਜੇ ਪਾਸੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਜੀ ਦੇ ਵਿੱਚ ਵੀ ਬੜੀ ਨਿਰਲੇਪਤਾ ਹੈ। ਆਪ ਜੀ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਪਰਾਮ ਹਨ, ਇਸ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹਨ, ਸੰਸਾਰ ਵਿੱਚ ਰਹਿ ਕੇ ਸੰਸਾਰ ਦਾ ਜਿਹੜਾ ਮਾਇਆ ਦਾ ਪਸਾਰਾ ਹੈ ਉਹਦੇ ਤੋਂ ਆਪ ਜੀ ਪਰੇ ਹਨ।
1: ਜੋ ਭਵ ਭੂਰ ਭਰਾ ਸਰਸੀ,
0: ਅੱਗੇ ਔਰ ਇੱਕ ਗੱਲ ਆਖਦੇ ਹਨ ਕਵੀ ਸਾਹਿਬ ਜੀ, ਕਹਿੰਦੇ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਤੇ ਇੱਕ ਪਾਸੇ ਕਵਲ ਦਾ ਫੁੱਲ ਹੈ ਨਾ, ਸੋ ਭਵ ਭੂਰ ਭਰਾ ਸਰਸੀ, ਇਵੇਂ ਹੀ ਕਵਲ ਦਾ ਫੁੱਲ ਚਿੱਕੜ ਤੋਂ ਉੱਚੇ ਉੱਠ ਕੇ ਜਿਹੜਾ ਹੈ ਨਾ ਖਿੜਦਾ ਹੈ, ਪਾਣੀ ਤੋਂ ਉੱਚਾ ਉੱਠ ਕੇ ਜਿਹੜਾ ਹੈ ਉਹ ਖਿੜਦਾ ਹੈ ਸਰਸੀ। ਤੇ ਇੱਕ ਗੱਲ ਕਵਲ ਦੇ ਫੁੱਲ ਵਿੱਚ ਕੀ ਹੈ, ਕਹਿੰਦੇ ਜਦੋਂ ਉਹ ਸਰਸੀ ਨਾ, ਜਦੋਂ ਸਰ ਕਹਿੰਦੇ ਨੇ, ਸੱਸ ਕਹਿੰਦੇ ਨੇ ਚੰਦਰਮਾ ਨੂੰ, ਜਦੋਂ ਚੰਦਰਮਾ ਨੂੰ ਵੇਖਦਾ ਨਾ ਤੇ ਉਹ ਸਾਧ ਸੰਗਤ ਜੀ ਉਹ ਖਿੜਦਾ ਨਹੀਂ, ਉਹ ਮੁਰਝਾ ਜਾਂਦਾ। ਕਵਲ ਦਾ ਫੁੱਲ ਖਿੜਦਾ ਸੂਰਜ ਨੂੰ ਵੇਖ ਕਰਕੇ, ਤੇ ਜਿਹੜਾ ਕਵਲ ਦਾ ਫੁੱਲ ਮੁਰਝਾ ਜਾਂਦਾ ਚੰਦਰਮਾ ਨੂੰ ਵੇਖ ਕਰਕੇ, ਹਨੇਰਾ ਹੋ ਗਿਆ ਫੁੱਲ ਮੁਰਝਾ ਜਾਂਦਾ ਹੈ। ਇਵੇਂ ਹੀ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ, ਇਵੇਂ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੇਖ ਕਰਕੇ ਨਾ, ਤੇ ਸਾਰੇ ਇੱਥੇ ਇੱਕ ਗੱਲ ਜਿਹੜੀ ਹੈ ਵੱਖਰੀ ਹੈ, ਕਵਲ ਦਾ ਫੁੱਲ ਆਪ ਮੁਰਝਾ ਜਾਂਦਾ ਪਰ ਗੁਰੂ ਰੂਪੀ, ਗੁਰੂ ਦੇ ਚਰਨਾਂ ਰੂਪੀ ਕਵਲ ਦੇ ਫੁੱਲ ਨੂੰ ਵੇਖ ਕਰਕੇ ਗੁਰੂ ਕੇ ਸਿੱਖਾਂ ਦੇ ਜਿਹੜੇ ਮਨ ਨੇ ਉਹ ਖਿੜ ਜਾਂਦੇ ਨੇ, ਉਹ ਮਨ ਜਿਹੜਾ ਹੈ ਖੁਸ਼ ਹੋ ਜਾਂਦਾ ਹੈ, ਗੁਰੂ ਦੇ ਚਰਨਾਂ ਦਾ ਦਰਸ਼ਨ ਕਰਕੇ ਖਿੜ ਜਾਇਆ ਕਰਦਾ ਹੈ।
1: ਖੈ ਅਰਬਿੰਦ ਸੇ ਅੰਗਦ ਕੇ ਪਗ,
0: ਐਸੇ ਧੰਨ ਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਉਹ ਵੇਖਣ ਦੇ ਵਿੱਚ ਤਾਂ ਪਾਵੇ ਸਾਧ ਸੰਗਤ ਜੀ ਕਵਲ ਵਰਗੇ ਨੇ, ਕਵਲ ਵਰਗਾ ਰੰਗ ਹੈ, ਲਾਲੋ ਲਾਲ ਹਨ, ਕਵਲ ਵਰਗੀ ਉਪਮਾ ਦਿੱਤੀ ਹੈ।
1: ਮੁਖਦ ਏਕ ਵਿਸ਼ੇਸ਼ਤਾ ਜਾਨਾ,
0: ਇੱਕ ਵਿਸ਼ੇਸ਼ਤਾ ਇਹ ਹੈ ਕਿ ਕਵਲ ਦਾ ਫੁੱਲ ਮੁਕਤੀ ਨਹੀਂ ਦੇ ਸਕਦਾ, ਗੁਰੂ ਦੇ ਚਰਨ ਮੁਕਤ ਦੇ ਦਿੰਦੇ ਨੇ ਬੰਦੇ ਨੂੰ ਮੁਕਤੀ। ਸਾਧ ਸੰਗਤ ਜੀ ਜੇ ਯਤਨ ਕਰੇ ਨਾ ਤਾਂ ਸਾਧ ਸੰਗਤ ਜੀ ਫਿਰ ਵੀ ਨਹੀਂ ਮਿਲ ਸਕਦੀ। ਜਿਵੇਂ ਇੱਕ ਕੀੜੀ ਹੈ, ਇੱਕ ਕੀੜੀ ਨੂੰ ਨਾ ਇੱਧਰੋਂ ਤੁਸੀਂ ਆਪਣੇ ਨਾਲ ਹੀ ਤੁਸੀਂ ਜੇ ਜਾਣਾ, ਕਿਸੇ ਨੇ ਰੇਲਾਂ 'ਤੇ ਜਾਣਾ, ਕਿਸੇ ਨੇ ਜਹਾਜ਼ਾਂ 'ਤੇ ਜਾਣਾ, ਕਿਸੇ ਨੇ ਗੱਡੀਆਂ 'ਤੇ ਜਾਣਾ, ਉਹ ਕੀੜੀ ਇੱਧਰੋਂ ਚੱਕ ਲਓ ਆਪਣੇ ਨਾਲ ਲੈ ਜਾਓ, ਉਹ ਤੁਹਾਡੇ ਨਾਲ ਆ ਗਈ, ਇੱਕ ਦਿਨ ਦੇ ਵਿੱਚ ਕਾ ਦੋ ਕੁ ਦਿਨ ਲੱਗਣਗੇ। ਜੇ ਕਰਕੇ ਉਹ ਕੀੜੀ ਨੇ ਸਾਧ ਸੰਗਤ ਜੀ ਇੱਦਾਂ ਹੀ ਜਿਹੜਾ ਹੈ ਉਹ ਰਿੜਦੇ ਜਾਣਾ, ਤੁਰ ਕੇ ਜਾਣਾ, ਕਈ ਜਨਮ ਲੱਗ ਜਾਣਗੇ, ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਵੀ ਨਹੀਂ ਪੁੱਜ ਸਕੇਗੀ। ਇਵੇਂ ਹੀ ਜਿਹੜਾ ਹੈ ਨਾ ਭਗਤੀ ਦਾ ਮਾਰਗ ਹੋਇਆ ਕਰਦਾ ਹੈ, ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਹੋਇਆ ਕਰਦਾ ਹੈ ਉਹ ਗੁਰੂ ਦੇਰੀ ਨਹੀਂ ਲਾਇਆ ਕਰਦਾ, ਇੱਕ ਖਿਣ ਵਿੱਚ ਪਾਰ ਲੰਘਾ ਦਿੰਦਾ, ਇੱਕ ਖਿਣ ਵਿੱਚ ਮੁਕਤੀ ਦੇ ਦਿੰਦਾ, ਜੇ ਕਰਕੇ ਗੁਰੂ 'ਤੇ ਸ਼ਰਧਾ ਹੋ। ਸੋ ਗੁਰੂ ਰੂਪੀ ਜਿਹੜੇ ਕਵਲ ਦੇ ਫੁੱਲ ਹਨ ਨਾ, ਚਰਨਾਂ ਰੂਪੀ ਗੁਰੂ ਦੇ ਕਵਲ ਦੇ ਫੁੱਲ ਹਨ, ਉਹ ਮੁਕਤੀ ਦੇਣ ਵਾਲੇ ਨੇ ਸੰਸਾਰ ਵਿੱਚ ਜਿਹੜੀ ਹੈ। ਮੁਕਤੀ ਕਿੱਥੇ ਕਬੀਰ ਜੀ ਨੂੰ ਪੁੱਛੋ, ਕਬੀਰ ਜੀ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਹਰ ਆਦਿ, ਕਹਿੰਦੇ ਮੈਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਣੇ ਗੁਰੂ ਦੇ ਪਰਮੇਸ਼ਰ ਦੇ ਚਰਨਾਂ ਦੀ ਮੌਜ ਵਿੱਚ ਹੀ ਰਹਿਣਾ, ਕਾਰਨ ਕਹਿੰਦੇ ਜਿਹੜਾ ਮੌਜ ਵਿੱਚ ਗੁਰੂ ਦੇ ਚਰਨਾਂ ਵਿੱਚ ਰਹਿ ਗਿਆ ਨਾ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਗਈ, ਕੀ ਹੁੰਦਾ ਹੈ? ਕਬੀਰ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਗਿਆ ਉਹ ਨਾ ਤਾਂ ਸਵਰਗ ਨੂੰ ਜਾਂਦਾ ਨਾ ਤਾਂ ਨਰਕ ਨੂੰ ਜਾਂਦਾ, ਗੁਰੂ ਉਹਨੂੰ ਸਾਧ ਸੰਗਤ ਜੀ ਸਿੱਧਾ ਪਰਮੇਸ਼ਰ ਨਾਲ ਜੋੜ ਲੈਂਦਾ। ਪਾਰ ਉਤਰ ਜਾਏ ਇੱਕ ਖਿਣਾ, ਗੁਰੂ ਦੇ ਚਰਨਾਂ ਵਿੱਚ ਬੜੀ ਬਰਕਤ ਹੈ। ਐਸੇ ਕਵਲ ਦੇ ਫੁੱਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਰੂਪੀ ਹਨ। ਉਹ ਕਵਲ ਦਾ ਫੁੱਲ ਆਮ ਮੁਕਤੀ ਨਹੀਂ ਦੇ ਸਕਦਾ, ਗੁਰੂ ਜੀ ਦੇ ਕਵਲ ਦੇ ਚਰਨਾਂ ਰੂਪੀ ਕਵਲ ਜਿਹੜਾ ਹੈ ਜਾਂ ਗੁਰੂ ਦੇ ਚਰਨ ਜਿਹੜੇ ਨੇ ਉਹ ਮੁਕਤੀ ਦਾਤੇ ਨੇ, ਮੁਕਤੀ ਦੇਣ ਵਾਲੇ ਹਨ।
1: ਦੋਹਰਾ ਸ਼੍ਰੀ ਸਤਿਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਨ।
0: ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜਸ ਕਰਦੇ ਨੇ ਕਵੀਰਾਜ ਜੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਆਪ ਜੀ ਐਸੇ ਸਤਿਗੁਰੂ ਹੋ ਜੋ ਬਰ ਦੇਣ ਵਾਲੇ ਹੋ। ਸਾਧ ਸੰਗਤ ਜੀ ਮੁਖ ਤੋਂ ਜੋ ਬਰ ਦੇ ਦਿੱਤਾ ਮਹਾਰਾਜ ਜੀ ਨੇ ਉਹ ਕਦੇ ਖਾਲੀ ਗਿਆ? ਆਪਾਂ ਕਹਿ ਸਕਦੇ ਇੱਕ ਵਾਰੀ ਗੋਲੀ ਜਿਹੜੀ ਉਹ ਨਿਸ਼ਾਨੇ ਤੇ ਨਾ ਲੱਗੇ, ਇੱਕ ਵਾਰੀ ਗੋਲੀ ਜਿਹੜੀ ਉਹ ਅੱਧੇ ਰਾਹ ਚੋਂ ਵਾਪਸ ਆ ਸਕਦੀ ਹੈ, ਪਰ ਗੁਰੂ ਦੇ ਬਚਨ ਕਦੇ ਬਿਰਥਾ ਨਹੀਂ ਜਾਇਆ ਕਰਦੇ। ਜੋ ਮਹਾਰਾਜ ਜੀ ਨੇ ਮੁੱਖੋ ਬੋਲ ਦਿੱਤਾ ਉਹ ਪੂਰਾ ਹੀ ਹੁੰਦਾ ਹੈ। ਭਗਤ ਮੁੱਖੇ ਜੇ ਬੋਲਦੇ ਸੋ ਬਚਨ ਹੋਵੰਦੇ, ਜੋ ਕਹਿ ਦਿੱਤਾ ਸੋ ਕਹਿ ਦਿੱਤਾ। ਸੋ ਬਰਦਾਇਕ ਨੇ ਜੋ ਮੁੱਖੋ ਬਚਨ ਕੱਢ ਦਿੰਦੇ ਨੇ ਉਹ ਪੂਰੇ ਹੋ ਜਾਂਦੇ ਨੇ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਣੇ ਭਗਤ ਜਨਾਂ ਨੂੰ ਸਿੱਖਾਂ ਨੂੰ ਬਰ ਦੇਣ ਵਾਲੇ। ਸ਼ਰਨ, ਜਿਹੜਾ ਵੀ ਉਹਨਾਂ ਦੇ ਸ਼ਰਨ ਵਿੱਚ ਆ ਜਾਂਦਾ ਹੈ ਕੀ ਕਰਦੇ ਨੇ? ਨਰਨ ਦੁੱਖ ਹਰਨ, ਵੱਡੇ ਵੱਡਿਆਂ ਦਾ ਦੁੱਖ ਜਿਹੜਾ ਹੈ ਉਹ ਹਰ ਲੈਂਦੇ ਨੇ, ਪੀੜਾ ਹਰ ਲੈਂਦੇ ਨੇ। ਜਿਵੇਂ ਧੰਨ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਾਬਤ ਕਵੀ ਜੀ ਨੇ ਕਿਹਾ ਨਾ ਕਿ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਜਿਹੜੇ ਦਰਸ਼ਨ ਕਰਦੇ ਸਨ ਉਹ ਕਵਲ ਵਰਗੇ ਖਿੜ ਜਾਂਦੇ ਸਨ। ਇਹ ਸੱਚਾਈ ਹੈ, ਇਤਿਹਾਸ ਵਿੱਚ ਅੱਗੇ ਕਥਾ ਵਿੱਚ ਜ਼ਿਕਰ ਆਵੇਗਾ। ਸਾਧ ਸੰਗਤ ਜੀ ਜਿਨ੍ਹਾਂ ਨੂੰ ਆਦੀ ਵਿਆਹ ਦੀ ਉਪਾਧੀ ਵਰਗੇ ਰੋਗ ਸਨ, ਸਰੀਰ ਤੇ ਵੱਡੇ ਵੱਡੇ ਰੋਗੀ ਸਨ, ਉਹ ਜੇ ਕਰਕੇ ਰਾਹ ਵਿੱਚ ਬਹਿ ਜਾਂਦੇ ਸਨ ਜਿੱਧਰੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜਾਣਾ ਤੇ ਮਹਾਰਾਜ ਜੀ ਦੀ ਦ੍ਰਿਸ਼ਟੀ ਵੀ ਪੈ ਜਾਵੇ ਤਾਂ ਪਟ ਸਾਹਿਬਾਨ ਜੀ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਕਰਦੇ ਹਨ, ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪ੍ਰਨਾਸਨ। ਜਿਵੇਂ ਆਪਾਂ ਸਾਰੀ ਪੜ੍ਹਦੇ ਹਾਂ, ਭਾਈ ਸੱਤੇ ਬਲਵੰਡ ਜੀ ਨੇ ਬਾਹਰ ਦੇ ਵਿੱਚ ਵੀ ਇਹ ਬਚਨ ਕੀਤੇ ਨੇ। ਆਪਾਂ ਸਾਰੀ ਇਹ ਨਿੱਤ ਹੀ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਮੁੱਖ ਵਾਕ ਲੈਣਾ ਸਾਰੀ ਆਪਾਂ ਨਾਲ ਨਾਲ ਪੜ੍ਹਦੇ ਹਾਂ। ਕੀ ਪੜ੍ਹਦੇ ਹਾਂ? ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਡਿੱਠੇ ਜਿਨ੍ਹਾਂ ਨੇ ਗੁਰੂ ਜੀ ਨੂੰ ਡਿੱਠ ਲਿਆ, ਵੇਖ ਲਿਆ, ਜਾਂ ਜਿਨ੍ਹਾਂ ਤੇ ਗੁਰੂ ਦੀ ਜਿਹੜੀ ਨਿਗਾਹ ਪੈ ਗਈ, ਸਵੱਲੀ ਨਿਗਾਹ ਪੈ ਗਈ, ਉਹ ਇੱਕ ਖਿਣ ਵਿੱਚ ਤਰ ਜਾਂਦਾ ਹੈ। ਇਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੇ ਹੁਣ ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੇ ਬਾਬਤ ਕੀ ਕਿਹਾ ਪਟ ਸਾਹਿਬਾਨ ਜੀ ਨੇ ਕਿਹਾ, ਗੁਰੂ ਅਮਰਦਾਸ ਪਰਸੀਏ ਪਹੁੰ ਪਾਤਕ ਬਿਨਾ ਸਹਿ, ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ। ਗੁਰੂ ਜੀ ਦੇ ਦਰਸ਼ਨ ਕਰਕੇ ਵੱਡੇ ਤੋਂ ਵੱਡਾ ਪਾਪੀ ਬੰਦਾ, ਪਾਮਰ ਬੰਦਾ ਜਿਹੜਾ ਹੈ ਉਹ ਵੀ ਜਿਹੜਾ ਹੈ ਦੇਵਤਾ ਬਣ ਜਾਂਦਾ ਸੀ ਗੁਰੂ ਜੀ ਦੇ ਦਰਸ਼ਨਾਂ ਦੇ ਵਿੱਚ, ਇੰਨਾ ਕੁ ਫਲ ਹੈ। ਸੋ ਇਵੇਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਦੇ ਸ਼ਰਨ ਜਿਹੜੇ ਨੇ ਉਹ ਨਰਾਂ ਦੇ ਬੰਦਿਆਂ ਦੇ ਦੁੱਖਾਂ ਨੂੰ ਹਰਨ ਵਾਲੇ ਹਨ।
1: ਕਰਨ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ।
0: ਕਰਨ ਕਾਰਨ ਆਪ ਜੀ ਕਰਨ ਕਰਾਮਣ ਹਾਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ। ਮਹਾਰਾਜ ਜੀ ਦੇ ਲਈ ਸਾਧ ਸੰਗਤ ਜੀ ਕਿਹੜੀ ਐਸੀ ਗੱਲ ਹੈ ਸੰਸਾਰ ਵਿੱਚ ਜੋ ਪਾਤਸ਼ਾਹ ਜੀ ਕਰ ਨਹੀਂ ਜੇ ਸਕਦੇ? ਮਹਾਰਾਜ ਜੀ ਕਰਨ ਕਰਾਵਣ ਹਾਰ ਹਨ, ਪੂਰਨ ਸਮਰੱਥ ਹਨ। ਕਵੀ ਜੀ ਦੱਸਦੇ ਨੇ ਕਿ ਸਮਰੱਥ ਗੁਰੂ ਸੁਜਾਨ, ਸੁਜਾਨ ਮਨ ਦਾ ਅਰਥ ਹੈ ਕਿ ਗੁਰੂ ਜੀ ਦੇ ਮਨ ਵਿੱਚ ਬੜੀ ਦਇਆ ਹੈ, ਮਹਾਰਾਜ ਜੀ ਦੇ ਮਨ ਵਿੱਚ ਬੜੀ ਪੀੜਾ ਹੈ। ਮਹਾਰਾਜ ਜੀ ਦਾ ਮਨ ਬੜਾ ਵਿਸ਼ਾਲ ਹੈ, ਕਿੰਨਾ ਕੁ ਵਿਸ਼ਾਲ ਸੀ। ਆਪ ਜੀ ਗੋਬਿੰਦਵਾਲ ਸਾਹਿਬ ਜੀ ਦੇ ਵਿੱਚ ਜਦੋਂ ਬਿਰਾਜਮਾਨ ਹੋਏ, ਗੋਬਿੰਦਵਾਲ ਗੋਬਿੰਦਪੁਰੀ ਸਨ ਸਮ, ਮਹਾਰਾਜ ਜੀ ਨੇ ਗੋਬਿੰਦਵਾਲ ਨੂੰ ਗੋਬਿੰਦਪੁਰੀ ਵਰਗਾ ਬਣਾ ਦਿੱਤਾ, ਜਲਣ ਤੀਰ ਵਿਪਾਸ ਬਣਾਏ। ਵਿਆਸਾ ਦੇ ਦਰਿਆ ਤੇ ਐਸਾ ਨਗਰ ਮਹਾਰਾਜ ਜੀ ਨੇ ਖੜਾ ਕਰ ਦਿੱਤਾ ਗੋਬਿੰਦਵਾਲ, ਆਖਿਆ ਕਿ ਜਿਹੜਾ ਵੀ ਆ ਕਰਕੇ ਇਸ ਨਗਰ ਦੇ ਵਿੱਚ ਵਸੇਗਾ ਰਹੇਗਾ ਉਹਨੂੰ ਸਾਧ ਸੰਗਤ ਜੀ ਸਾਡੇ ਰਹਿਣ ਤੱਕ ਜਿਹੜੀ ਹੈ ਮੌਤ ਵੀ ਨਹੀਂ ਆਈ। ਜਿੰਨੇ ਚਿਰ ਤੱਕ ਮਹਾਰਾਜ ਜੀ ਗੁਰਿਆਈ ਵਿੱਚ ਬੈਠੇ ਮੌਤ ਨਹੀਂ ਆਈ। ਇੱਕ ਮਾਂ ਨੇ ਉੱਚੀ ਉੱਚੀ ਤਾਹੀ ਮਾਰ ਮਾਰ ਕੇ ਬੜਾ ਰੁਦਨ ਕੀਤਾ ਕਿ ਮੇਰਾ ਬੇਟਾ ਚਲਾ ਗਿਆ, ਜਵਾਕ ਚਲਾ ਗਿਆ ਜੀ, ਕੋਈ ਹੈ ਨਹੀਂ। ਉਹਦੀ ਪੀੜਾਂ ਨੂੰ ਵੇਖ ਕੇ ਮਹਾਰਾਜ ਜੀ ਗਏ ਤੇ ਮਹਾਰਾਜ ਜੀ ਨੇ ਆਪਣੇ ਸੱਜੇ ਚਰਨਾਂ ਦਾ ਅੰਗੂਠਾ ਲਾ ਕਰਕੇ ਉਹਨੂੰ ਸੁਰਜੀਤ ਕਰ ਦਿੱਤਾ। ਸੋ ਇਵੇਂ ਕਵੀ ਜੀ ਕਹਿੰਦੇ ਨੇ, ਬੜਾ ਵਿਸ਼ਾਲ ਮਨ ਹੈ, ਸੁਜਾਨ ਮਨ ਹੈ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਉਹਨਾਂ ਦੇ ਅੱਗੇ ਬਾਰ ਬਾਰ ਨਮਸਕਾਰ ਹੈ, ਨਮਸਕਾਰ ਤਿੰਨ ਚਰਨ, ਐਸੇ ਸਤਿਗੁਰਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ।
1: ਰਜਨੀ ਅਵਿਦਿਆ ਸਰ ਬ੍ਰਹਮ ਸੋਤੇ ਮਰ ਹਰ।
0: ਅੱਗੇ ਆਖਦੇ ਨੇ ਜਿਵੇਂ ਸੂਰਜ ਹੈ, ਸੂਰਜ ਕੀ ਕਰਦਾ ਹੈ? ਰਜਨੀ ਅਵਿਦਿਆ ਸਰ, ਇਵੇਂ ਹੀ ਰਜਨੀ ਕਹਿੰਦੇ ਰਾਤ ਨੂੰ, ਤੇ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਹਨੇਰਾ ਜਿਹੜਾ ਹੈ ਉਹ ਛੁੱਪ ਜਾਂਦਾ, ਦਿਨ ਚੜ੍ਹ ਜਾਂਦਾ, ਚਾਨਣ ਹੋ ਜਾਂਦਾ। ਇਵੇਂ ਹੀ ਮਹਾਰਾਜ ਜੀ ਜਿਹੜੇ ਨੇ ਸੂਰਜ ਵੱਤ ਨੇ, ਜਿਹੜੇ ਆਪਣੇ ਭਗਤ ਜਨਾਂ ਦੇ ਸਿੱਖਾਂ ਦੇ ਮਨ ਵਿੱਚੋਂ ਅਵਿਦਿਆ ਰੂਪੀ ਹਨੇਰੇ ਨੂੰ ਕੱਟਣ ਵਾਲੇ ਹਨ, ਅਵਿਦਿਆ ਨੂੰ ਕੱਟਣ ਵਾਲੇ। ਸਾਡੇ ਮਨ ਵਿੱਚ ਨਾ ਜਨਮਾਂ ਜਨਮਾਂਤਰਾਂ ਦੀ ਇੱਕ ਤਾਂ ਮਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਵਾਹੋ। ਮਨ ਜਿਹੜਾ ਕਾਲਖ ਭਰੀ ਹੋਈ ਹੈ, ਪਾਪਾਂ ਦੀ ਮਲ ਭਰੀ ਹੋਈ ਹੈ, ਤੇ ਦੂਜਾ ਸਾਧ ਸੰਗਤ ਜੀ ਸਾਡੇ ਮਨ ਵਿੱਚ ਨਾ ਅਵਿਦਿਆ ਹੈ, ਬਹੁਤ ਵੱਡਾ ਭਰਮ ਹੈ। ਅਸੀਂ ਇਹੀ ਸੋਚਦੇ ਹਾਂ ਜੋ ਕੁਛ ਨਜ਼ਰ ਆ ਰਿਹਾ, ਅਸੀਂ ਇੰਨੇ ਕੁ ਹਾਂ, ਇਹ ਸਰੀਰ ਨਜ਼ਰ ਆ ਰਿਹਾ, ਮੈਂ ਸਰੀਰ ਹੀ ਹਾਂ, ਮੇਰਾ ਇਹ ਨਾਂ ਦੇ ਦਿੱਤਾ ਗਿਆ, ਮੇਰਾ ਇਹ ਕੰਮ ਹੈ, ਬਸ ਅਸੀਂ ਇਹਦੇ ਵਿੱਚ ਹੀ ਲੱਗੇ ਹੋਏ ਹਾਂ। ਇਹ ਮਾਇਆ ਨੇ ਅਵਿਦਿਆ ਦਾ ਪਰਦਾ ਤਾਣ ਦਿੱਤਾ, ਇਸ ਕਰਕੇ ਸਾਨੂੰ ਜੋ ਕੁਛ ਦਿਸਦਾ ਅਸੀਂ ਉਹਨੂੰ ਹੀ ਸੱਚ ਜਾਣ ਲਿਆ, ਇਹਨੂੰ ਅਵਿਦਿਆ ਕਿਹਾ ਗਿਆ। ਇਸ ਅਵਿਦਿਆ ਦੇ ਤਿਮਰ ਅੰਧਕਾਰ ਨੂੰ ਕੱਟਣ ਵਾਲੇ ਗੁਰੂ ਹਨ, ਰਜਨੀ ਅਵਿਦਿਆ ਸਰ, ਐਸੇ ਹਨੇਰੇ ਨੂੰ ਕੱਟਣ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਤੇ ਭ੍ਰਮ ਸੋ ਤੇ ਮਰ ਹਰ, ਤੇ ਭ੍ਰਮ ਮਨ ਵਿੱਚ ਭਰਮ ਭੁਲੇਖੇ ਲੱਗੇ ਹੋਏ ਹਨ, ਕਈ ਪ੍ਰਕਾਰ ਦੇ ਭਰਮ ਹਨ ਸਾਡੇ ਮਨ ਦੇ ਵਿੱਚ। ਉਹਨਾਂ ਭਰਮ ਭੁਲੇਖਿਆਂ ਨੂੰ ਖਤਮ ਕਰਨ ਵਾਲੇ ਸੂਰਜ ਵਰਗੇ, ਭਰਮ ਵਰਗੇ ਹਨੇਰੇ ਨੂੰ ਖਤਮ ਕਰਨ ਵਾਲੇ ਸੂਰਜ ਵਰਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਹਰ ਪਰਮੇਸ਼ਰ ਦੇ ਹੀ ਰੂਪ ਹਨ। ਤੇ ਅੱਗੇ ਦੱਸਦੇ ਨੇ ਜਿਵੇਂ ਸੂਰਜ ਚੜ੍ਹਦਾ ਹੈ ਨਾ, ਤੇ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਇੱਕ ਐਸੇ ਪੰਛੀ ਨੇ, ਕਹਿੰਦੇ ਉਹਨਾਂ ਦਾ ਮਿਲਾਪ ਨਹੀਂ ਹੁੰਦਾ ਜਿੰਨੇ ਚਿਰ ਤੱਕ ਸੂਰਜ ਨਹੀਂ ਚੜ੍ਹਿਆ ਕਰਦਾ। ਉਹਨਾਂ ਦਾ ਨਾਮ ਜਿਹੜਾ ਹੈ, ਕਈ ਜਿਹੜੇ ਨੇ ਉਹਨੂੰ ਕੋਕ ਕਹਿੰਦੇ ਨੇ, ਕਈ ਚਾਤ੍ਰਿਕ ਵੀ ਆਖਦੇ ਹਨ। ਸੋ ਇਵੇਂ ਇਹ ਜਿਹੜਾ ਪੰਛੀ ਹੈ ਨਾ, ਚਕਵੇ ਕਿਹਾ ਗਿਆ ਇਹਨੂੰ, ਚਕਵਾ ਤੇ ਚਕਵੀ, ਚਾਤ੍ਰਿਕ ਵੱਖਰਾ ਹੋ ਗਿਆ, ਇੱਕ ਚਕਵਾ ਚਕਵੀ ਮੇਲ ਕਦੇ ਵੀ ਨਾ ਆਇਆ ਦੁਨੀਆਂ ਦੇ ਵਿੱਚ। ਸਾਰਿਆਂ ਨੂੰ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਜਿੰਨੇ ਕੁ ਜੀਵ ਨੇ ਉਹ ਰਾਤੀ ਜਿਹੜੇ ਨੇ ਆਪਸ ਵਿੱਚ ਮਿਲਦੇ ਨੇ, ਭਾਵ ਜਿੰਨੇ ਕੁ ਜਿਹੜੇ ਕਹਿ ਲਓ ਤੁਸੀਂ ਜੀਵ ਹਨ ਜਾਂ ਭੋਗੀ ਪੁਰਸ਼ ਆਦਿ ਜਿਹੜੇ ਨੇ, ਉਹਨਾਂ ਨੇ ਹਨੇਰੇ ਨੂੰ ਸਮਾਂ ਜਿਹੜਾ ਹੈ ਉਹ ਚੁਣਿਆ ਹੈ। ਪਰ ਇਹ ਚਕਵਾ ਚਕਵੀ ਐਸੇ ਨੇ, ਇਹਨਾਂ ਨੂੰ ਜਿਹੜਾ ਇੱਕ ਵਾਰੀ ਜਿਹੜਾ ਰਾਮ ਚੰਦਰ ਜੀ ਤੋਂ ਇੱਕ ਸ਼ਰਾਪ ਮਿਲ ਗਿਆ, ਇਹਨਾਂ ਨੇ ਬੜਾ ਕਹਿੰਦੇ ਉਹ ਰਾਮ ਚੰਦਰ ਜੀ ਰੁਦਨ ਕਰ ਰਹੇ ਸਨ ਸੀਤਾ ਦੇ ਬਰਲਾਪ ਦੇ ਵਿੱਚ, ਵੇਖ ਕਰਕੇ ਸ਼ਰਾਪ ਦੇ ਦਿੱਤਾ, ਕਹਿੰਦੇ ਤੁਸੀਂ ਸਾਰਾ ਸੰਸਾਰ ਰਾਤੀ ਮਿਲਦਾ, ਕਹਿੰਦੇ ਤੁਹਾਡਾ ਵਿਛੋੜਾ ਹੋ ਜਾਵੇਗਾ, ਤੁਸੀਂ ਮੇਰੇ ਵਿਛੋੜੇ ਤੇ ਰੋ ਰਹੇ, ਵਿਛੋੜਾ ਵੱਡਾ ਦੁੱਖ ਮੰਨਿਆ ਗਿਆ, ਦੁੱਖ ਵਿਛੋੜਾ, ਇੱਕ ਦੁੱਖ ਪੁੱਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਵਿਛੋੜੇ ਦਾ ਸਾਧ ਸੰਗਤ ਜੀ ਐਸਾ ਦੁੱਖ ਹੈ ਜਿਸ ਦੀ ਦਵਾ ਵੀ ਕਿਸੇ ਕੋਲ ਨਹੀਂ, ਵਿਛੜੇ ਦਾ ਵੱਡਾ ਦੁੱਖ ਹੈ ਕਿਸੇ ਨਾਲ ਵਿਛੋੜਾ ਹੋ ਜਾਣਾ। ਸੋ ਚਕਵਾ ਤੇ ਚਕਵੀ ਦਾ ਕੀ ਹੋਇਆ, ਵਿਛੋੜਾ ਹੋ ਗਿਆ। ਉਸ ਦਿਨ ਤੋਂ ਕਹਿੰਦੇ ਕਹਿੰਦੇ ਹਨੇਰੇ ਦੇ ਵਿੱਚ ਵੀ ਰਾਤ ਦਾ ਸਮਾਂ ਹੈ, ਤੇ ਇਹਨਾਂ ਨੂੰ ਕਹਿੰਦੇ ਇਕੱਠੇ ਵੀ ਇੱਕ ਪਿੰਜਰੇ ਦੇ ਵਿੱਚ ਪਾ ਦਿੱਤਾ ਤਾਂ ਵੀ ਇਹ ਕਹਿੰਦੇ ਦੂਜੇ ਪਾਸੇ ਵੇਖਦੇ ਤੇ ਦਿਨੇ ਇੱਕ ਦੂਜੇ ਨੂੰ ਮਿਲਦੇ ਨੇ, ਇਹਨਾਂ ਦਾ ਜੋੜਾ ਦਿਨੇ ਮਿਲਿਆ ਕਰਦਾ ਹੈ। ਸੋ ਐਸੇ ਜਿਹੜੇ ਸੂਰਜ ਨੂੰ ਵੇਖ ਕਰਕੇ ਖੁਸ਼ ਹੋਣ ਵਾਲੇ ਕੌਣ ਹਨ? ਸੂਰਜ ਨੂੰ ਵੇਖ ਕੇ ਇਹ ਜਿਹੜੇ ਪੰਛੀ ਨੇ ਖੁਸ਼ ਹੋਇਆ ਕਰਦੇ ਨੇ, ਤੇ ਬਰ ਕੀਨੇ ਬਹੁਤ ਛਿੰਨ ਹੈ, ਇਵੇਂ ਹੀ ਸੱਚੇ ਪਾਤਸ਼ਾਹ ਮਹਾਰਾਜ ਵਰਗੇ ਜਿਹੜੇ ਸੂਰਜ ਨੇ ਉਹਨਾਂ ਨੂੰ ਵੇਖ ਕਰਕੇ ਗੁਰੂ ਕੇ ਸਿੱਖ ਜਿਹੜੇ ਨੇ ਨਿਹਾਲ ਹੋ ਜਾਂਦੇ ਨੇ। ਧੰਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ, ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਵਿੱਚ ਕੋਈ ਪਰਮ ਭੁਲੇਖਾ ਨਹੀਂ ਹੁੰਦਾ। ਸੂਰਜ ਚੜ੍ਹਦਿਆਂ ਸਾਰ ਚਕਵੇ ਨੂੰ ਜਿਹੜਾ ਹੈ ਉਹ ਸੁੱਖ ਮਿਲਦਾ ਹੈ, ਇਵੇਂ ਹੀ ਗੁਰੂ ਨੂੰ ਵੇਖ ਕਰਕੇ ਸਿੱਖਾਂ ਨੂੰ ਸੁੱਖ ਮਿਲਦਾ ਹੈ, ਤੇ ਗੁਰੂ ਕੀ ਕਰਦੇ ਨੇ ਬਹੁਤ ਸ਼ੀਨ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ। ਜਿਵੇਂ ਉਹਨਾਂ ਦਾ ਭਰਮ ਖਤਮ ਹੋ ਗਿਆ, ਹਨੇਰਾ ਖਤਮ ਹੋਣ ਦੇ ਨਾਲ ਸਿੱਖਾਂ ਦੇ ਮਨ ਦੇ ਵੀ ਭਰਮ ਭੁਲੇਖੇ ਖਤਮ ਕਰ ਦਿੰਦੇ ਹਨ ਛਿੰਨ ਦੇ ਵਿੱਚ ਹੀ।
1: ਮਾਲ ਉੜ ਕਲ ਮਲ ਕੰਦਲ ਦੁਰਾਏ ਦਲ,
0: ਤੇ ਮਾਲ ਉੜ, ਇਵੇਂ ਹੀ ਜਿਵੇਂ ਅਨੇਰੇ ਦੇ ਵਿੱਚ ਤਾਰੇ ਟਿਮਟਿਮਾਉਂਦੇ ਨੇ, ਕਿੰਨੇ ਕੁ ਤਾਰੇ ਨੇ ਕੋਈ ਗਿਣ ਨਹੀਂ ਸਕਦਾ। ਬੜੇ ਅਸਮਾਨ ਦੇ ਵਿੱਚ ਵੱਡੇ ਵੱਡੇ ਤਾਰੇ ਸਾਧ ਸੰਗਤ ਜੀ, ਇਹ ਗ੍ਰਹਿ ਨਛੱਤਰ ਆਦਿ ਸੰਸਾਰ ਦੇ ਵਿੱਚ ਕਹਿ ਲਓ ਜਾਂ ਆਕਾਸ਼ ਵਿੱਚ ਕਹਿ ਲਓ ਸਾਰੇ ਨਜ਼ਰ ਆ ਰਹੇ ਨੇ। ਅਤੇ ਆਕਾਸ਼ ਦੇ ਵਿੱਚ ਰਹਿਣ ਵਾਲੇ ਜਿਹੜੇ ਉਡਗਣ ਤਾਰੇ ਹਨ, ਉਹ ਦਿਨ ਚੜ੍ਹਦਿਆ ਸਾਰੀ ਉਹ ਤਾਰੇ ਛੁੱਪ ਜਾਂਦੇ ਨੇ। ਤਾਰੇ ਛਪੇ ਅੰਧੇਰ ਪਲੋਵਾ, ਇਵੇਂ ਹੀ ਸਾਧ ਸੰਗਤ ਜੀ ਉਹ ਗੁਰੂ ਦੇ ਦਰਸ਼ਨ ਕਰਕੇ ਪਾਪ ਰੂਪੀ ਜਿਹੜੇ ਤਾਰੇ ਨੇ, ਸੂਰਜ ਰੂਪੀ ਗੁਰੂ ਹੈ ਅਤੇ ਉਹਦੇ ਦਰਸ਼ਨ ਕਰਕੇ ਪਾਪਾਂ ਰੂਪੀ ਤਾਰੇ ਸਾਡੇ ਮਨ ਵਿੱਚੋਂ ਖਤਮ ਹੋ ਜਾਂਦੇ ਨੇ, ਛਿਪ ਜਾਂਦੇ ਨੇ, ਪਾਪ ਖਤਮ ਹੋ ਜਾਇਆ ਕਰਦੇ ਨੇ। ਕਾਦੀ ਵੀ ਕਿਹਾ ਗਿਆ ਨਿਤ ਸਤਸੰਗਤ ਵਿੱਚ ਆਓ। ਜੇ ਸਾਧ ਸੰਗਤ ਜੀ ਘਰ ਬਹਿ ਕੇ ਹੀ ਨਾਮ ਜਪਣਾ ਹੁੰਦਾ, ਘਰ ਬਹਿ ਕੇ ਹੀ ਸੇਵਾ ਕਰਨੀ ਹੁੰਦੀ ਤਾਂ ਗੁਰਦੁਆਰੇ ਕਾਦੇ ਲਈ ਬਣਾਏ ਗਏ ਸੀ? ਧਰਮਸ਼ਾਲਾਵਾਂ ਕਾਦੇ ਲਈ ਬਣਾਈਆਂ ਗਈਆਂ ਸਨ? ਇਹਦਾ ਕਾਰਨ ਇਹ ਹੈ ਕਿ ਜਿਹੜਾ ਸਤਸੰਗਤ ਵਿੱਚ ਆ ਜਾਂਦਾ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਪਰਮੇਸ਼ਰ ਦਾ ਵਾਸਾ ਹੈ। ਗੁਰੂ ਕਿਧਰ ਔਰ ਨਹੀਂ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ, ਬਾਬਾ ਨਾ ਮੜੀ ਨਾ ਗੋਰ, ਗੁਰ ਅੰਗਦ ਕੇਹੀਏ ਮੇ ਸਤ ਸੰਗਤ ਕੀ ਔਰ। ਕਹਿੰਦੇ ਮੈਂ ਗੁਰੂ ਦੇ ਹਿਰਦੇ ਵਿੱਚ ਹਾਂ, ਇੱਕ ਤਾਂ ਬਾਣੀ ਦੇ ਵਿੱਚ ਹਾਂ ਅਤੇ ਦੂਜੇ ਅਸੀਂ ਸਤਸੰਗਤ ਦੇ ਵਿੱਚ ਹਾਂ। ਸਤਸੰਗਤ ਦੇ ਵੀ ਦਰਸ਼ਨ ਕਰਨੇ, ਗੁਰੂ ਦੇ ਦਰਸ਼ਨ ਕਰਨੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ। ਦਰਸ਼ਨ ਕੀਜੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਜਨਮਾਂ ਜਨਮਾਂਤਰਾਂ ਕੇ ਪਾਪ ਪੁੰਨ ਰੂਪ ਧਾਰਤੇ। ਜੇ ਕੋਈ ਸੱਚੇ ਮਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰ ਲਵੇ ਨਾ, ਤਾਂ ਇਹ ਕਣੀ ਜਨਮਾਂ ਜਨਮਾਂਤਰਾਂ ਦੇ ਪਾਪ ਪੁੰਨ ਦੇ ਵਿੱਚ ਤਬਦੀਲ ਹੋ ਜਾਂਦੇ। ਸ਼ਰਧਾ ਹੋਣੀ ਚਾਹੀਦੀ ਹੈ, ਹੁਣੀ ਸ਼ਰਧਾ ਹੋਵੇ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੱਖ ਨੇ ਜਿਹੜੇ ਨੇ ਸਾਡੇ ਨਾਲ ਹੀ ਨੇ ਬੈਠੇ ਹੋਏ ਨੇ। ਜੇ ਮਨ ਵਿੱਚ ਸ਼ਰਧਾ ਹੈ, ਐਸੀ ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੈ, ਗੁਰੂ ਕੀ ਕਰਦੇ ਨੇ ਉਹਨਾਂ ਦੇ ਮਨ ਰੂਪੀ ਜਿਹੜੇ ਪਾਪਾਂ ਰੂਪੀ ਤਾਰੇ ਸਨ ਮਨ ਰੂਪੀ ਆਕਾਸ਼ ਦੇ ਵਿੱਚ, ਉਹ ਗੁਰੂ ਰੂਪੀ ਸੂਰਜ ਦੇ ਚਾਨਣ ਦੇ ਕਰਕੇ ਉਹ ਸਾਰੇ ਛੱਪ ਗਏ, ਮਿੱਟ ਗਏ ਹਨ। ਅਤੇ ਕੰਧਲ ਦੁਰਾਏ ਦਲ, ਇੱਕ ਐਸਾ ਕਹਿੰਦੇ ਕੰਧਲ ਇੱਕ ਰੁੱਖ ਹੈ, ਚਿੱਟੇ ਉਹਦੇ ਫੁੱਲ ਹੁੰਦੇ ਨੇ ਅਤੇ ਪੱਤੇ ਹੁੰਦੇ ਨੇ ਵੱਡੇ। ਉਹ ਜਦੋਂ ਰੁੱਖ ਦਿਨ ਚੜ੍ਹਦਾ ਹੈ ਨਾ, ਸੂਰਜ ਚੜ੍ਹਦਾ ਹੈ ਅਤੇ ਸੂਰਜ ਚੜ੍ਹਦਿਆਂ ਸਾਰੀ ਉਹ ਰੁੱਖ ਮੁਰਝਾ ਜਾਂਦਾ ਜੀ। ਅਤੇ ਇਵੇਂ ਹੀ ਗੁਰੂ ਦੇ ਦਰਸ਼ਨ ਕਰਕੇ ਸਾਡੇ ਮਨ ਵਿੱਚ ਜਿਹੜੇ ਸੰਕਲਪ ਵਿਕਲਪ ਰੂਪੀ ਚੋਰ ਸਨ, ਸਾਡੇ ਮਨ ਵਿੱਚ ਪੰਜ ਵਿਕਾਰ ਜਿਹੜੇ ਚੋਰ ਵੱਤ ਸਨ, ਐਸੇ ਦੁਰਾਏ ਜੋ ਖੋਟਿਆਂ ਦਾ ਦਲ, ਸਾਡੇ ਮਨ ਵਿੱਚ ਇੱਕ ਖੋਟੀ ਫੌਜ ਜਿਹੜੀ ਹੈ, ਝੂਠ ਦੀ ਫੌਜ ਕਹਿ ਲਓ, ਉਹ ਮਨ ਵਿੱਚ ਵਸੀ ਹੋਈ ਸੀ, ਉਹਨੂੰ ਦਲ ਦਿੱਤਾ ਯਾਨੀ ਖਤਮ ਕਰ ਦਿੱਤਾ। ਦੁਰਾਏ ਦਲ ਗੁਰੂ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕੀਤੇ ਤਾਂ ਮਨ ਵਿੱਚੋਂ ਖੁਟਿਆਈਆਂ ਖਤਮ ਹੋ ਗਈਆਂ ਹਨ।
1: ਪਲ ਪਲ ਗਿਆਨ ਸੋ ਪ੍ਰਕਾਸ਼ ਭਾਵ ਕੀਨ ਹੈ।
0: ਜਿਵੇਂ ਸੂਰਜ ਚੜ੍ਹਦਾ ਨਾ, ਥੋੜਾ ਜਿਹਾ ਉਦੋਂ ਕੱਟ ਚਾਨਣ ਹੁੰਦਾ ਅੰਮ੍ਰਿਤ ਵੇਲੇ, ਜਦੋਂ ਰਾਤਰੀ ਦੇ ਚਾਰ ਪਹਿਰ ਖਤਮ ਹੋ ਜਾਣ, ਫਿਰ ਸਾਧ ਸੰਗਤ ਜੀ ਦਿਨ ਚੜ੍ਹਦਾ ਉਦੋਂ ਸੂਰਜ ਨਹੀਂ ਪੂਰਾ ਚੜ੍ਹਦਾ, ਥੋੜਾ ਜਿਹਾ ਚੜ੍ਹਦਾ ਹੈ, ਉਹਦੇ ਬਾਅਦ ਥੋੜਾ ਜਿਹਾ ਚੜ੍ਹਦਾ। ਜੇ ਤੁਸੀਂ ਕਿਸੇ ਨੇ ਵੇਖਿਆ ਤੇ ਆਪ ਜੀ ਨੂੰ ਪਤਾ ਹੋਵੇਗਾ, ਨਹੀਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਆਉਂਦਾ ਉਹ ਦਿਨ ਚੜ੍ਹਦਾ ਉਦੋਂ ਉੱਠਦੇ ਨੇ। ਮਰਿਆਦਾ ਕਹਿੰਦੀ ਹੈ ਕਿ ਦਿਨ ਚੜ੍ਹਨ ਤੋਂ ਪਹਿਲਾਂ ਉੱਠ ਜਾਣਾ ਚਾਹੀਦਾ ਹੈ, ਉਹਨੂੰ ਅੰਮ੍ਰਿਤ ਵੇਲਾ ਕਿਹਾ ਗਿਆ। ਸੂਰਜ ਚੜ੍ਹਨ ਬਾਅਦ ਅੰਮ੍ਰਿਤ ਵੇਲਾ ਨਹੀਂ ਹੋਇਆ ਕਰਦਾ, ਸੋ ਜਦੋਂ ਸੂਰਜ ਚੜ੍ਹਦਾ ਉਹ ਹੌਲੇ ਹੌਲੇ ਪ੍ਰਕਾਸ਼ ਕਰਦਾ, ਇੱਕਦਮ ਇੱਕ ਸਾਰ ਚਾਨਣ ਨਹੀਂ ਹੁੰਦਾ, ਸਮਾਂ ਲੱਗਦਾ ਚਾਨਣ ਹੋਣ ਨੂੰ। ਪਲ ਪਲ ਗਿਆਨ ਸੋ ਪ੍ਰਕਾਸ਼ ਭਾਵ ਕੀਨ ਹੈ। ਇਵੇਂ ਹੀ ਗੁਰੂ ਜਿਹੜਾ ਹੈ ਨਾ, ਕਈ ਵਾਰੀ ਬੰਦਾ ਨਾ ਗੁਰੂ ਦੇ ਕੋਲ ਆ ਜਾਂਦਾ, ਮਨ ਵਿੱਚੋਂ ਭਰਮ ਭੁਲੇਖੇ ਖਤਮ ਨਹੀਂ ਆਉਂਦੇ, ਮਨ ਵਿੱਚੋਂ ਕਈ ਸ਼ੰਕੇ ਆਉਂਦੇ ਨੇ, ਗੁਰੂ ਜਿਹੜਾ ਇੱਕ ਸ਼ੰਕੇ ਦਾ ਨਿਰਵਿਰਤ ਕਰ ਦਿੰਦਾ। ਦੂਜੀ ਵਾਰੀ ਕੋਈ ਆ ਗਿਆ, ਦੂਜੇ ਵਾਰੀ ਵੀ ਸ਼ੰਕਾ ਆ ਜਾਂਦਾ ਹੈ, ਗੁਰੂ ਕੀ ਕਰਦਾ ਉਹਨੂੰ ਗਿਆਨ ਦੇ ਕਰਕੇ ਚਾਨਣ, ਜਿਵੇਂ ਸੂਰਜ ਦਾ ਚਾਨਣ ਹੈ, ਇਵੇਂ ਗੁਰੂ ਰੂਪੀ ਸੂਰਜ ਦਾ ਚਾਨਣ ਕੀ ਇਹੋ ਗਿਆਨ ਹੈ, ਗਿਆਨ ਦਾ ਪ੍ਰਕਾਸ਼। ਉਹ ਗਿਆਨ ਦਾ ਪ੍ਰਕਾਸ਼ ਦੇ ਕਰਕੇ ਪਲ ਪਲ ਸਾਡੇ ਮਨ ਵਿੱਚ ਪਲ ਪਲ ਜਿਹੜਾ ਹੈ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰ ਦਿੰਦਾ ਹੈ। ਪਵਕੀਨ ਹੈ, ਸੰਸਾਰ ਵਿੱਚੋਂ ਪਾਰ ਲੰਘਾਉਣ ਦੇ ਲਈ ਐਸਾ ਸ੍ਰੇਸ਼ਟ ਗਿਆਨ ਗੁਰੂ ਬਖਸ਼ਿਸ਼ ਕਰ ਦਿੰਦਾ ਹੈ।
1: ਬੇਮੁਖ ਕੁਮੁਦ ਦੁੱਖ ਸਨਮੁਖ ਕੰਝ ਸੁਖ।
0: ਤੇ ਦੋ ਪ੍ਰਕਾਰ ਦੇ ਕਵਲ ਦੇ ਫੁੱਲ ਨੇ, ਇੱਕ ਸਾਧ ਸੰਗਤ ਜੀ ਚਿੱਟੇ ਹੁੰਦੇ, ਇੱਕ ਜਿਹੜੇ ਨੇ ਲਾਲ, ਕਈ ਦੂਜੇ ਵੀ ਰੰਗ ਦੇ ਹੁੰਦੇ ਨੇ। ਜਿਹੜੇ ਲਾਲ ਰੰਗ ਦੇ ਨਾ ਉਹ ਕਵਲ ਹਨ, ਤੇ ਜਿਹੜੇ ਚਿੱਟੇ ਰੰਗ ਦੇ ਨੇ ਉਹਨਾਂ ਨੂੰ ਕੁਮੁਦਣੀਆਂ ਕਿਹਾ ਗਿਆ। ਐਸੀਆਂ ਕੁਮੁਦਣੀਆਂ ਉਹ ਵੀ ਵੇਖੋ ਸੂਰਜ ਨੂੰ ਵੇਖ ਕੇ ਨਹੀਂ ਖਿੜਦੀਆਂ, ਸੂਰਜ ਨੂੰ ਵੇਖ ਕੇ ਮੁਰਝਾ ਜਾਂਦੀਆਂ ਨੇ, ਤੇ ਚੰਦਰਮਾ ਨੂੰ ਵੇਖ ਕੇ, ਸੱਸ ਨੂੰ ਵੇਖ ਕੇ ਖਿੜ ਜਾਂਦੀਆਂ ਨੇ, ਤੇ ਸੂਰਜ ਨੂੰ ਵੇਖ ਕੇ ਮੁਰਝਾ ਜਾਂਦੀਆਂ ਨੇ। ਇਵੇਂ ਹੀ ਜਿਹੜੇ ਬੇਮੁਖ ਲੋਕ ਹਨ ਉਹਨਾਂ ਨੂੰ ਗੁਰੂ ਨਹੀਂ ਚੰਗਾ ਲੱਗਿਆ ਕਰਦਾ, ਗੁਰੂ ਦਾ ਗਿਆਨ ਨਹੀਂ ਚੰਗਾ ਲੱਗਿਆ ਕਰਦਾ। ਜੇ ਕੋਈ ਉਹਨਾਂ ਨੂੰ ਮਾਰਗ ਦੇਣ ਵਾਲਾ ਹੋਵੇ ਨਾ, ਉਹ ਗਾਲਾਂ ਕੱਢਦੇ ਨੇ, ਕਹਿੰਦੇ ਭਾਈ ਸਾਨੂੰ ਕੀ ਗਿਆਨ ਦੇ ਰਿਹਾ, ਹੁਣ ਅੱਗੇ ਜਾ, ਅਸੀਂ ਨਹੀਂ ਤੇਰੇ ਤੋਂ ਗਿਆਨ ਲੈਣਾ। ਗੁਰੂ ਸਾਹਿਬ ਮਹਾਰਾਜ ਜੀ ਸੰਸਾਰ ਨੂੰ ਤਾਰਨ ਲਈ ਆਏ, ਪਰ ਕਈ ਐਸੇ ਵੀ ਸਨ, ਜਿਵੇਂ ਉੱਲੂ ਵੀ ਇੱਕ ਹੈ, ਉਹਨੂੰ ਚਾਨਣ ਚੰਗਾ ਹੀ ਨਹੀਂ ਲੱਗਿਆ ਕਰਦਾ। ਉਹ ਕਹਿੰਦਾ ਮੈਨੂੰ ਸੂਰਜ ਨਹੀਂ ਚੰਗਾ ਲੱਗਦਾ, ਮੈਨੂੰ ਤਾਂ ਹਨੇਰਾ ਚਾਹੀਦਾ ਹੈ। ਕਾਰਨ ਹਨੇਰੇ ਦੇ ਵਿੱਚ ਭਾਈ ਮੇਰਾ ਰਾਜ ਹੈ, ਦਿਨੇ ਮੇਰਾ ਰਾਜ ਨਹੀਂ ਹੋਇਆ ਕਰਦਾ। ਇਵੇਂ ਹੀ ਕਈ ਜਿਹੜਾ ਹੈ ਉਹ ਗੁਰੂ ਦੇ ਗਿਆਨ ਨੂੰ ਲੈ ਕੇ ਰਾਜੀ ਨਹੀਂ। ਉਹਨਾਂ ਨੂੰ ਪਤਾ ਹੈ ਜੇ ਮੈਨੂੰ ਗੁਰੂ ਦਾ ਗਿਆਨ ਮੇਰੇ ਮਨ ਵਿੱਚ ਵਸ ਗਿਆ, ਫਿਰ ਮੇਰੀ ਉੱਥੇ ਚੱਲਣੀ ਨਹੀਂ, ਗੁਰੂ ਦੀ ਚੱਲਣੀ ਹੈ। ਸੋ ਮਨ ਮਨਮਾਨੀਆਂ ਕਰਦਾ ਹੈ। ਇਹ ਮਨਮਾਨੀਆਂ ਜਿਹੜੇ ਕਰਦੇ ਨੇ ਆਪਣੇ ਮਨ ਨੂੰ ਮੁੱਖ ਰੱਖ ਕੇ ਗੁਰੂ ਨੂੰ ਛੱਡ ਕੇ, ਉਹਨਾਂ ਨੂੰ ਬੇਮੁੱਖ ਦੱਸਿਆ ਗਿਆ। ਅਤੇ ਬੇਮੁੱਖ ਕੌਣ ਹਨ? ਜਿਹੜੇ ਸੂਰਜ ਨੂੰ ਵੇਖ ਕੇ ਖਿੜਦੇ ਨਹੀਂ, ਮੁਰਝਾ ਜਾਂਦੇ ਨੇ, ਉਹਨਾਂ ਨੂੰ ਬੇਮੁੱਖ ਕਿਹਾ ਗਿਆ। ਭਾਵ ਜਿਹੜੇ ਗੁਰੂ ਨੂੰ ਵੇਖ ਕਰਕੇ ਖੁਸ਼ ਨਹੀਂ ਹੁੰਦੇ, ਅਤੇ ਜਿਹੜੇ ਗੁਰੂ ਨੂੰ ਵੇਖ ਕਰਕੇ ਖੁਸ਼ ਹੁੰਦੇ ਨੇ, ਗੁਰੂ ਦੀ ਆਗਿਆ ਵਿੱਚ ਗੁਰਮੁਖ ਜਨ ਹਨ, ਜਿਹੜੇ ਗੁਰੂ ਦੇ ਸਨਮੁਖ ਹਨ। ਜਿਵੇਂ ਸੂਰਜ ਦੇ ਸਨਮੁਖ ਕਵਲ ਦਾ ਫੁੱਲ ਹੈ, ਉਹ ਜਿਸ ਦਿਸ਼ਾ ਦੇ ਵੱਲ ਕਵਲ ਦਾ ਫੁੱਲ ਖਿੜਦਾ ਹੈ ਨਾ, ਕਹਿ ਲਓ ਜਿਸ ਦਿਸ਼ਾ ਦੇ ਵੱਲ ਸੂਰਜ ਚੜ੍ਹਦਾ ਹੈ, ਉਸ ਦਿਸ਼ਾ ਦੇ ਵੱਲ ਹੀ ਇਹ ਜਿਹੜਾ ਕਵਲ ਦਾ ਫੁੱਲ ਉਹਨੂੰ ਵੇਖ ਕੇ ਖਿੜ ਜਾਂਦਾ ਹੈ। ਵੀ ਜਿਹੜੇ ਗੁਰੂ ਦੇ ਸਨਮੁਖ ਹਨ, ਜਿਹੜੇ ਗੁਰੂ ਦੇ ਆਗਿਆ ਦੇ ਵਿੱਚ ਹਨ, ਗੁਰੂ ਨੂੰ ਵੇਖ ਕਰਕੇ ਖੜ ਜਾਂਦੇ ਨੇ, ਖੁਸ਼ ਹੁੰਦੇ ਨੇ, ਗੁਰੂ ਤੋਂ ਸੁਖ ਮਾਣਦੇ ਹਨ।
1: ਗਤ ਸੋ ਭਗਤ ਨਿਤ ਜਾਨੀਐ ਅਧੀਨ ਹੈ।
0: ਤੇ ਇੱਕ ਸੂਰਜ ਦੀ ਗਤੀ ਹੈ, ਸੂਰਜ ਨਾ ਧਰਤੀ ਜਾਂ ਸੂਰਜ ਦਾ ਚੱਕਰ ਲਾ ਰਹੀ, ਤੇ ਸੂਰਜ ਵੀ ਕਹਿੰਦੇ ਆਪਣੇ ਆਪ ਵਿੱਚ ਹੀ ਚੱਕਰ ਲਾ ਰਿਹਾ, ਇੱਕ ਸੂਰਜ ਦੀ ਗਤੀ ਹੈ। ਤਾਂ ਹੀ ਤਾਂ ਦਿਨ ਰਾਤ ਹੈ ਨਾ। ਜਦੋਂ ਸਾਡੀ ਧਰਤੀ ਸੂਰਜ ਤੋਂ ਪੁੱਠੇ ਪਾਸੇ ਹੋ ਗਈ, ਸਾਡਾ ਇਲਾਕਾ ਹੋ ਗਿਆ ਧਰਤੀ ਦਾ, ਤੇ ਹਨੇਰਾ ਹੈ ਸਾਧ ਸੰਗਤ ਜੀ ਰਾਤ ਹੈ, ਤੇ ਸੂਰਜ ਦੇ ਸਨਮੁਖ ਹੋ ਗਿਆ ਤਾਂ ਦਿਨ ਹੈ, ਸੂਰਜ ਆਪਣੇ ਆਪ ਵਿੱਚ ਵੀ ਚੱਕਰ ਲਾ ਰਿਹਾ। ਇਵੇਂ ਹੀ ਸਾਧ ਸੰਗਤ ਜੀਓ, ਕਹਿੰਦੇ ਗੁਰੂ ਰੂਪੀ ਸੂਰਜ ਜੋ ਹੈ ਨਾ, ਉਹ ਭਗਤੀ ਦਾ ਜਿਹੜਾ ਹੈ ਉਹ ਤੁਹਾਨੂੰ ਗੇੜਾ ਦੇਣ ਵਾਲਾ ਕਹਿ ਲਓ, ਜਾਂ ਭਗਤੀ ਦਾ ਗਿਆਨ ਦਾ ਜਿਹੜਾ ਹੈ ਉਹ ਗਲਤ ਗਤੀ ਦੇਣ ਵਾਲਾ। ਭਗਤੀ ਲੈਣੀ ਉਹ ਗੁਰੂ ਤੋਂ ਲੈਣਾ ਕਰੋ। ਨਿਤ ਜਾਣੀਏ ਅਧੀਨ ਹੈ। ਗੁਰੂ ਕਿਸ ਦੇ ਅਧੀਨ ਹੈ? ਭਗਤੀ ਦੇ ਅਧੀਨ ਹੈ। ਸੰਸਾਰ ਸੂਰਜ ਦੇ ਅਧੀਨ ਹੈ, ਸੰਸਾਰ ਸੂਰਜ ਦੇ ਅਧੀਨ ਹੈ। ਸੱਚ ਜਾਣਿਓ, ਜੇ ਸੂਰਜ ਅੱਜ ਨਾ ਚੜ੍ਹੇ, ਕੱਲ੍ਹ ਨੂੰ ਸੂਰਜ ਹੀ ਨਾ ਚੜ੍ਹੇ, ਤੇ ਸਾਧ ਸੰਗਤ ਜੀ ਕਿਸ ਨੇ ਕੋਈ ਕੰਮ ਹੀ ਨਹੀਂ ਕਰਨਾ, ਕੋਈ ਕੰਮ ਹੀ ਨਹੀਂ ਆਉਣੇ ਸਾਡੇ ਦਿਨ ਦਾ, ਤਾਂ ਕੋਈ ਗਿਣਤੀ ਮਿਣਤੀ ਦਾ ਤਾਂ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ। ਸਭ ਜਿਹੜਾ ਉੱਥੇ ਹੀ ਖਤਮ ਹੋ ਜਾਣਾ, ਸਾਡਾ ਜਿਹੜਾ ਇਹ ਰੋਜ਼ ਜਿਹੜੇ ਅਸੀਂ ਕਰਮ ਕਰਦੇ ਨੇ ਇਹ ਸਾਰੇ ਖਤਮ ਹੋ ਜਾਣਗੇ। ਸੋ ਸੂਰਜ ਦੇ ਅਧੀਨ ਧਰਤੀ ਚੱਲ ਰਹੀ ਹੈ, ਤੇ ਇਵੇਂ ਹੀ ਗੁਰੂ ਦੇ ਅਧੀਨ ਕੀ ਹੈ? ਭਗਤੀ ਹੈ। ਬੰਦਾ ਲੱਖ ਯਤਨ ਕਰੇ ਆਪਣੀ ਕਾਲ ਕਮਾਈ ਦੇ ਨਾਲ, ਤੇ ਭਗਤੀ ਵੀ ਕਰ ਲਵੇ ਯੁੱਗਾਂ ਤੱਕ, ਤੇ ਕਈ ਯੁੱਗਾਂ ਤੱਕ ਤਪ ਵੀ ਕਰ ਲਵੇ, ਬਿਗਰ ਗੁਰੂ ਤੋਂ ਮੁਕਤੀ ਨਹੀਂ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਸੋ ਗੁਰੂ ਕੀ ਕਰਦਾ ਹੈ? ਭਗਤੀ ਦੀ ਗਤੀ ਦਿੰਦਾ ਹੈ। ਜੇ ਭਗਤੀ ਲੈਣੀ ਤਾਂ ਗੁਰੂ ਕੋਲੋਂ ਲੈਣਾ ਕਰੋ, ਤੇ ਭਗਤੀ ਕਿਸ ਕੋਲ ਹੈ? ਇਹ ਗੁਰੂ ਦੇ ਅਧੀਨ ਹੈ। ਗੁਰੂ ਜਿਸ ਤੇ ਕਿਰਪਾ ਕਰ ਦਿੰਦਾ ਹੈ, ਉਹਨੂੰ ਆਪਣਾ ਨਾਮ ਦੇ ਦਿੰਦਾ, ਉਹਨੂੰ ਭਗਤੀ ਦੇ ਦਿੰਦਾ ਹੈ।
1: ਅਮਰ ਦਰਸ ਭਾਨ ਲਛਨ ਸਮਾਨ ਸਭ,
0: ਕਿਵੇਂ ਕਹਿੰਦੇ? ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਆਪ ਜੀ ਦੇ ਵਿੱਚ ਤੇ ਭਾਣ ਸੂਰਜ ਦੇ ਵਿੱਚ ਸਾਰੇ ਲਕ

ਕਮਾਲ ਦੀ ਗੱਲ ਹੁਣ ਸੁਣੋ। ਕਵੀ ਜੀ ਕਹਿੰਦੇ ਇੱਕ ਕਮਾਲ ਦੀ ਗੱਲ ਇਹ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਕੈਸੇ ਹਨ। ਆਪ ਜੀ ਆਪਣੇ ਸਿੱਖਾਂ ਦੇ ਮਨ ਨੂੰ ਸ਼ੀਤਲਤਾ ਦੇਣ ਵਾਲੇ। ਉਹ ਸੂਰਜ ਦੇ ਵਿੱਚ ਸਾਰੇ ਗੁਣ ਨੇ, ਇੱਕ ਅਵਗੁਣ ਇਹ ਹੈ ਕਿ ਉਹ ਕਦੇ ਸਾਧਸੰਗ ਦੀ ਸ਼ੀਤਲਤਾ ਨਹੀਂ ਦੇ ਸਕਦਾ। ਪਰ ਗੁਰੂ ਕੈਸਾ ਹੈ? ਗੁਰੂ ਸਾਡੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਭਾਂਬੜ ਅੱਗ ਨੂੰ ਬੁਝਾਉਣ ਵਾਲਾ, ਸ਼ੀਤਲ ਕਰਨ ਵਾਲਾ, ਨਾਮ ਦੇਣ ਵਾਲਾ, ਸ਼ੀਤਲ ਨਾਮ ਜੋ ਹੈ ਉਹ ਗੁਰੂ ਦੇ ਕੋਲ ਹੈ। ਇਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਤਪਤ ਤੋਂ ਰਹਿਤ ਹਨ। ਸੂਰਜ ਦਾ ਤਪਸ਼ ਅੱਖਾਂ ਨੂੰ ਦੁੱਖ ਦਿੰਦਾ, ਸੂਰਜ ਜਿਹੜਾ ਹੈ ਸਾਨੂੰ ਦੁੱਖ ਦਿੰਦਾ, ਸਰੀਰ ਨੂੰ ਵੀ ਸਾੜ ਸਕਦਾ। ਇਹਨਾਂ ਅੱਖਾਂ ਦੇ ਨਾਲ ਸੂਰਜ ਨੂੰ ਆਪਾਂ ਵੇਖ ਨਹੀਂ ਸਕਦੇ। ਕੁਝ ਚਿਰ ਲਈ ਜੇ ਅਸੀਂ ਵੇਖ ਲਿਆ ਤਾਂ ਅੱਖਾਂ ਦੇ ਅੱਗੇ ਜਿਹੜਾ ਹੈ ਸਾਧਸੰਗ ਜੀ ਅੱਖਾਂ 'ਤੇ ਸਾੜ ਵੀ ਪੈਂਦੀ ਹੈ ਅਤੇ ਹਨੇਰਾ ਆ ਜਾਂਦਾ ਹੈ। ਸੂਰਜ ਦੁੱਖ ਦਿੰਦਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਦਰਸ਼ਨ ਐਸੇ ਸੂਰਜ ਦੇ ਨਿਆਈ ਹਨ ਜੋ ਤਪਸ਼ ਨਹੀਂ ਦਿੰਦੇ, ਜੋ ਦੁੱਖ ਨਹੀਂ ਦਿੰਦੇ, ਜੋ ਲੋਕਾਂ ਦੇ ਮਨ ਵਿੱਚੋਂ ਤ੍ਰਿਸ਼ਨਾ ਦੀ ਤਪਤ ਨੂੰ ਮਿਟਾ ਕਰਕੇ ਉਹਨਾਂ ਨੂੰ ਸ਼ੀਤਲ ਨਾਮ ਦੇ ਕੇ ਨਿਹਾਲ ਕਰ ਦਿੰਦੇ ਹਨ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਦੇ ਦਰਸ਼ਨ ਹਨ ਜੋ ਪਤਿਤਾਂ ਨੂੰ ਪਾਵਣ

0: ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਜੀ ਕਵੀ ਜੀ ਦੱਸ ਰਹੇ ਨੇ ਇਸ਼ਟ ਗੁਰਦੇਵ ਦਾ ਮੰਗਲ ਕਰ ਰਹੇ ਨੇ ਜਸ ਕਰ ਰਹੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਡੀ ਸਤਿਗੁਰੂ ਜੀਓ ਆਪ ਜੀ ਸੁੱਖਾਂ ਦੀ ਰਾਸ ਹੋ ਸੁੱਖ ਆਪ ਜੀ ਦੇ ਕੋਲ ਨੇ ਰਾਸ ਹੁੰਦਾ ਜਮਾਂ ਪੂੰਜੀ ਨੂੰ ਰਾਸ ਕਿਹਾ ਗਿਆ ਸਾਡੇ ਕੋਲ ਕੋਈ ਧਨ ਇਕੱਠਾ ਕਰੇਗਾ ਉਹਦੇ ਕੋਲ ਧਨ ਦੀ ਰਾਸ ਹੋਇਆ ਕਰਦੀ ਹੈ ਗੁਰੂ ਦੇ ਕੋਲ ਕਾਹਦੀ ਰਾਸ ਹੈ ਪਿਆਰਿਓ ਗੁਰੂ ਦੇ ਕੋਲ ਸਾਰੇ ਸੰਸਾਰ ਦੇ ਸੁੱਖ ਨੇ ਸੋ ਸੇਵਕ ਤਰਾਸ ਵਿਦਾਰ ਜਿਹੜੇ ਆਪਣੇ ਸੇਵਕਾਂ ਦੇ ਆਪਣੇ ਭਗਤ ਜਨਾਂ ਦੇ ਤਰਾਸਾਂ ਨੂੰ ਉਹਨਾਂ ਦੇ ਦੁੱਖ ਦਰਦ ਨੂੰ ਵਿਦਾਰ ਮਿਟਾਉਣ ਵਾਲੇ ਹਨ ਖਤਮ ਕਰਨ ਵਾਲੇ ਹਨ ਤਰਾਸ ਕਹਿੰਦੇ ਕਈ ਪ੍ਰਕਾਰ ਦੇ ਤਰਾਸ ਨੇ ਕਿਹੜੇ ਕਿਹੜੇ ਤਰਾਸ ਨੇ ਇੱਕ ਤਾਂ ਸਾਧ ਸੰਗਤ ਜੀ ਸਰੀਰ ਦਾ ਬੜਾ ਤਰਾਸ ਹੈ ਕੀ ਹੈ ਸਰੀਰ ਦੇ ਆਪਣੇ ਕੁਛ ਕਰਮ ਨੇ ਉਹਨਾਂ ਦੇ ਵਿੱਚ ਹੀ ਸਾਨੂੰ ਉਹਨਾਂ ਦਾਇਰੇ ਦੇ ਵਿੱਚ ਰਹਿਣਾ ਪੈਣਾ ਇਸ ਲਈ ਸਰੀਰ ਕਈ ਵਾਰੀ ਨਿਰੋਗੀ ਹੋ ਜਾਂਦਾ ਕਈ ਵਾਰੀ ਰੋਗੀ ਹੋ ਜਾਂਦਾ ਹੈ ਸਰੀਰ ਨੂੰ ਕਸ਼ਟ ਕੋਈ ਨਾ ਕੋਈ ਲੱਗਿਆ ਰਹਿੰਦਾ ਇਵੇਂ ਮਾਨਸਿਕ ਕਈ ਪ੍ਰਕਾਰ ਦੀ ਪੀੜਾ ਆਦਿ ਵਿਆਧੀ ਉਪਾਧੀ ਤਿੰਨ ਰੋਗ ਨੇ ਸੋ ਇਵੇਂ ਤਿੰਨਾਂ ਰੋਗਾਂ ਦੇ ਨਾਲ ਇੱਕ ਬਹੁਤ ਵੱਡਾ ਤਰਾਸ ਹੈ ਉਹਨੂੰ ਕਿਹਾ ਗਿਆ ਜਮ ਦਾ ਤਰਾਸ ਉਹ ਜਮਾਂ ਦਾ ਵੀ ਤਰਾਸ ਹੈ ਮਰਨ ਉਪਰੰਤ ਜਮ ਫੜ ਕੇ ਲੈ ਜਾਂਦੇ ਪੈੜੀਆਂ ਸਜ਼ਾਵਾਂ ਦਿੰਦੇ ਉਹਨਾਂ ਨੂੰ ਜਮ ਦਾ ਤਰਾਸ ਮੰਨਿਆ ਗਿਆ ਇੱਕ ਸਾਧ ਸੰਗਤ ਜੀ ਜਿਹੜਾ ਹੈ ਨਾ ਸੰਸਾਰ ਦਾ ਇੱਕ ਤਰਾਸ ਹੈ ਉਹ ਕੀ ਹੈ ਸੰਸਾਰ ਵਿੱਚ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ ਜਿੰਨਾ ਤੁਸੀਂ ਯਤਨ ਕਰਕੇ ਚੰਗੇ ਬਣ ਜਾਓ ਫਿਰ ਵੀ ਜਿਹੜਾ ਹੈ ਸੰਸਾਰ ਦਾ ਹਰ ਕੋਈ ਜੀ ਤੁਹਾਡੇ ਤੋਂ ਰਾਜੀ ਹੋ ਨਹੀਂ ਸਕਦਾ ਕੋਈ ਨਾ ਕੋਈ ਤਰਾਸ ਮਿਲੇਗਾ ਹੀ ਮਿਲੇਗਾ ਪੁੱਤਰ ਕਲਤਰ ਲਛਮੀ ਮਾਇਆ ਇਨ ਤੇ ਕਹੋ ਕੌਣੇ ਸੁੱਖ ਪਾਇਆ ਕਿਹਨੂੰ ਸੁੱਖ ਮਿਲਿਆ ਜੀ ਸੋ ਸੁੱਖ ਹੈ ਕਿੱਥੇ ਤਾਂ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਵੀ ਜੀ ਇੱਧਰ ਦੱਸ ਰਹੇ ਨੇ ਕਿ ਸੁੱਖ ਤਾਂ ਗੁਰੂ ਦੇ ਕੋਲ ਹੈ ਸੁੱਖ ਜਿਹੜੇ ਨੇ ਉਹ ਗੁਰੂ ਦੇ ਘਰ ਵਿੱਚ ਹੈ ਗੁਰੂ ਦੇ ਕੋਲ ਸੁੱਖਾਂ ਦੀ ਰਾਸ ਹੈ ਪਿਆਰਿਓ ਤੇ ਆਪਣੇ ਸੇਵਕਾਂ ਦੇ ਉਹ ਦੁੱਖ ਦਰਦ ਮੀਟ ਕਰਕੇ ਸੁੱਖ ਦੇ ਦਿੰਦੇ ਹਨ
1: ਪਗ ਪਰ ਮੁਰ ਪਰ ਨਾਮ ਹੈ ਪਰਨਾ ਸ਼ਰਨ ਵਿਚਾਰ
0: ਐਸੇ ਗੁਰੂ ਦੇ ਸ਼ੁਭ ਚਰਨ ਕਮਲਾਂ ਦੇ ਵਿੱਚ ਮੇਰੀ ਨਮਸਕਾਰ ਹੈ ਪ੍ਰਣਾਮ ਹੈ ਅਰਜੋਈ ਹੈ ਬੰਦਨਾ ਹੈ ਪਰਨਾ ਕਹਿੰਦੇ ਜਿਨ੍ਹਾਂ ਦਾ ਮੈਨੂੰ ਆਸਰਾ ਹੈ ਸੰਸਾਰ ਦੇ ਵਿੱਚ ਜੇ ਆਸਰਾ ਰੱਖਣਾ ਨਾ ਗੁਰੂ ਦੇ ਚਰਨਾਂ ਦਾ ਰੱਖੋ ਗੁਰੂ ਦਾ ਆਸਰਾ ਰੱਖੋ ਕਵੀ ਜੀ ਕਹਿੰਦੇ ਮੈਨੂੰ ਤਾਂ ਮੇਰੇ ਗੁਰੂ ਦੇ ਚਰਨਾਂ ਦਾ ਆਸਰਾ ਹੈ ਉਹਨਾਂ ਦੇ ਆਸਰੇ ਦੇ ਨਾਲ ਹੀ ਮੈਂ ਗ੍ਰੰਥ ਲਿਖ ਰਿਹਾ ਉਹਨਾਂ ਦੇ ਆਸਰੇ ਦੇ ਨਾਲ ਹੀ ਮੈਂ ਜੀਵਨ ਜੀ ਰਿਹਾ ਹਾਂ ਇਹ ਸਾਰਾ ਜਿਹੜਾ ਆਸਰਾ ਜੋ ਹੈ ਉਹ ਸੱਚੇ ਗੁਰੂ ਦਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੁਹਾਡੇ ਆਸਰੇ ਦੇ ਨਾਲ ਹੀ ਅਸੀਂ ਜਿਉਂਦੇ ਹਾਂ
1: ਪੁਖ ਕਰ ਭਰੇ ਪੁਖ ਕਰ ਜਿਉਂ
0: ਅੱਗੇ ਕਵੀ ਜੀ ਜਿਹੜੀ ਬੜੀ ਰਮਸ ਦੀ ਗੱਲ ਕਰਦੇ ਨੇ ਇਹ ਸਾਰਾ ਦ੍ਰਿਸ਼ਟਾਂਤ ਦਿੰਦੇ ਨਾ ਇੱਕ ਇੱਕ ਗੁਰੂ ਜੀ ਦਾ ਜਿਵੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੀ ਉਪਮਾ ਕਵਲ ਫੁੱਲ ਨਾਲ ਕੀਤੀ ਕਿਹਾ ਕਿ ਕਵਲ ਦੇ ਫੁੱਲ ਜਿਹੜੇ ਨੇ ਅਖੀਰ ਦੇ ਵਿੱਚ ਇੱਕ ਗੱਲ ਕਹੀ ਕਿ ਕਵਲ ਦੇ ਫੁੱਲ ਮੁਕਤੀ ਨਹੀਂ ਦੇ ਸਕਦੇ ਕਵਲ ਦੇ ਫੁੱਲ ਵਿੱਚ ਬੜੇ ਗੁਣ ਨੇ ਪਰ ਗੁਰੂ ਦੇ ਚਰਨਾਂ ਦਾ ਜਿਹੜਾ ਹੈ ਉਹ ਕੋਈ ਬਰਾਬਰੀ ਕਰ ਨਹੀਂ ਸਕਦਾ ਅੱਗੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਹਨਾਂ ਨੂੰ ਕਾਹਦੀ ਉਪਮਾ ਦਿੱਤੀ ਕਿਹਾ ਸੂਰਜ ਵੱਤ ਨੇ ਪਰ ਸੂਰਜ ਤਪਸ਼ ਦਿੰਦਾ ਹੈ ਸਾੜਦਾ ਹੈ ਪੀੜਾ ਦਿੰਦਾ ਹੈ ਪਰ ਗੁਰੂ ਸ਼ੀਤਲਤਾ ਦਿੰਦਾ ਹੈ ਅੱਗੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਵੀ ਇਵੇਂ ਉਪਮਾ ਕਰਦੇ ਹੋਏ ਕਹਿੰਦੇ ਇੱਕ ਕੁੱਖ ਘਰ

0: ਭਰੇ ਕਹਿੰਦੇ ਇੱਕ ਜਲ ਨਾਲ ਭਰਿਆ ਹੋਇਆ ਤਾਲ ਹੈ ਭੁੱਖ ਘਰ ਹੈ ਤੇ ਉਹਦੇ ਵਿੱਚ ਕੀ ਹੈ ਕਵਲ ਦੇ ਫੁੱਲ ਭੁੱਖ ਘਰ ਵਾਂਗੂ ਭੁੱਖ ਘਰ ਇੱਕ ਹੀ ਅੱਖਰ ਦੇ ਤਿੰਨ ਅਰਥ ਕੀਤੇ ਇੱਕ ਅਰਥ ਬਣ ਗਿਆ ਜਲ ਇੱਕ ਅਰਥ ਬਣ ਗਿਆ ਸਾਧ ਸੰਗਤ ਜੀ ਸਰ ਯਾਨੀ ਤਲਾਬ ਤੇ ਇੱਕ ਅਰਥ ਕੀਤਾ ਕਿ ਕਵਲ ਦੇ ਫੁੱਲ ਇੱਕ ਅੱਖਰ ਦੇ ਤਿੰਨ ਅਰਥ ਕਰਕੇ ਆਪਣੀ ਵਿਦਵਤਾ ਦਾ ਵੀ ਕਵੀ ਜੀ ਪ੍ਰਦਰਸ਼ਨ ਕਰਦੇ ਨੇ ਬੜੇ ਵਿਦਵਾਨ ਨੇ ਤੇ ਕਈ ਵਾਰੀ ਇਹ ਤਾਂ ਵੀ ਸਾਧ ਸੰਗਤ ਜੀ ਇਹ ਦੱਸਦੇ ਨੇ ਕਾਰਨ ਜਿਹੜੇ ਸੁਣਨ ਵਾਲੇ ਤੇ ਜਿਹੜੇ ਵਿਚਾਰ ਕਰਨ ਵਾਲੇ ਸ਼ਰੋਤਾਗਣ ਤੇ ਵਕਤਾਗਣ ਇਹ ਤਾਂ ਇਹਨੇ ਇਹਨਾਂ ਨੇ ਸ਼ਬਦਾਂ ਦਾ ਜਿਹੜਾ ਹੈ ਇੱਥੇ ਕਹਿ ਲਓ ਤੁਸੀਂ ਲਿਖ ਦਿੱਤਾ ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਇਹ ਸ਼ਬਦ ਵਰਤੇ ਨੇ ਇਹਦਾ ਕਾਰਨ ਇਹ ਹੈ ਕਿ ਸ਼ਰੋਤੇ ਵੀ ਤੇ ਵਕਤੇ ਵੀ ਇਹ ਸੁਚੇਤ ਹੋਣ ਉਹਨਾਂ ਨੂੰ ਪਤਾ ਲੱਗ ਸਕੇ ਕੁਛ ਉਹਨਾਂ ਦੀ ਵੀ ਜਿਹੜੀ ਹੈ ਉਹ ਖੋਜਬੀਣ ਹੋਵੇ ਸੋ ਇਵੇਂ ਕਹਿੰਦੇ ਜਲ ਨਾਲ ਭਰਿਆ ਹੋਇਆ ਇੱਕ ਤਲਾਬ ਹੈ ਉਹਦੇ ਵਿੱਚ ਕਵਲ ਦੇ ਫੁੱਲ ਖਿੜੇ ਹਨ
1: ਵੇਖ ਕਰ ਸਸੀ ਕਰ ਕਰੇ ਦੁੱਤ ਹੀਨ ਹੈ
0: ਤੇ ਕੀ ਹੁੰਦਾ ਇਵੇਂ ਕਵਲ ਦੇ ਫੁੱਲ ਜਿਹੜੇ ਨੇ ਸਸੀ ਕਰ ਕਰੇ ਦੁੱਤ ਹੀਣ ਹੈ ਕੀ ਹੁੰਦਾ ਸਾਧ ਸੰਗਤ ਜੀ ਇਹ ਕਵਲ ਦੇ ਫੁੱਲ ਤਾਂ ਤਲਾਬ ਦੇ ਵਿੱਚ ਖਿੜੇ ਹੋਏ ਨੇ ਪਰ ਜਦੋਂ ਸੂਰਜ ਚੜ੍ਹਦਾ ਹੈ ਨਾ ਬਹੁਤ ਹੀ ਸੂਰਜ ਦੀ ਤਪਸ਼ ਕਰਕੇ ਕੀ ਹੁੰਦਾ ਉਹ ਪਾਣੀ ਸੁੱਕ ਜਾਂਦਾ ਹੈ ਜਦੋਂ ਪਾਣੀ ਸੁੱਕ ਜਾਂਦਾ ਹੈ ਤਾਂ
1: ਭੁੱਖ ਕਰ ਹੀਨ ਦਿਨ ਕਰ ਕਰ ਛੀਨ ਤਿਸ
0: ਤੇ ਕੀ ਹੁੰਦਾ ਭੁੱਖ ਕਰ ਹੀਨ ਜਦੋਂ ਜਲ ਤੋਂ ਖਾਲੀ ਹੋ ਗਏ ਕਵਲ ਦੇ ਫੁੱਲ ਜਿਹੜੇ ਨੇ ਉਹਨਾਂ ਦੇ ਤਲਾਬ ਦੇ ਜਿੱਧਰ ਉਹ ਉੱਗਦੇ ਨੇ ਉੱਥੇ ਜਲ ਨਹੀਂ ਰਿਹਾ ਜਲ ਸੁੱਕ ਗਿਆ ਸਾਰਾ ਸੂਰਜ ਨੇ ਸੋਕ ਲਿਆ ਜਦੋਂ ਬਹੁਤੀ ਤਪਸ਼ ਹੋਵੇ ਗ੍ਰੀਖਮ ਰੁੱਤ ਹੋਵੇ ਤਾਂ ਪਾਣੀ ਸੁੱਕ ਜਾਂਦਾ ਤਲਾਬ ਦਾ ਇਵੇਂ ਪਾਣੀ ਸੁੱਕ ਗਿਆ ਜਦੋਂ ਪਾਣੀ ਸੁੱਕ ਗਿਆ ਤਾਂ ਦਿਨਕਰ ਸੂਰਜ ਦੇ ਉਸ ਕਵਲ ਦੇ ਫੁੱਲ ਨੂੰ ਕਹਿ ਲਓ ਛੀਣ ਕਰਤਾ ਪਾਣੀ ਤੋਂ ਖਾਲੀ ਕਰ ਦਿੱਤਾ ਹੈ
1: ਖਰ ਧਾਰੀ ਦੇਹ ਪਰ ਯੰਤੇ ਸੋ ਮਲੀਨ ਹੈ
0: ਤੇ ਕੱਲਾ ਚਿੱਕੜ ਰਹਿ ਗਿਆ ਥੱਲੇ ਕੀਚੜ ਰਹਿ ਗਿਆ ਨਾ ਪਾਣੀ ਜਿਹੜਾ ਹੈ ਸਾਰਾ ਖਤਮ ਹੋ ਗਿਆ ਥੱਲੇ ਕੀਚੜ ਰਹਿ ਗਿਆ ਤੇ ਉਹ ਜਿਹੜਾ ਕੀਚੜ ਹੈ ਨਾ ਉਹ ਕਵਲ ਦੇ ਫੁੱਲ ਤੇ ਸਾਰਾ ਚੜ ਜਾਂਦਾ ਉੱਥੇ ਨਹੀਂ ਚੜਦਾ ਪਾ ਉਹਦੀ ਜਿਹੜੀ ਨਾਲੀ ਆਉਂਦੀ ਹੈ ਨਾ ਨਲੀ ਹੁੰਦੀ ਹੈ ਕਵਲ ਦੇ ਫੁੱਲ ਦੀ ਉਹ ਨਲੀ ਤੇ ਚੀਕੜ ਜਿਹੜਾ ਹੈ ਉਹ ਸਾਰਾ ਚੜ ਜਾਂਦਾ ਹੈ ਤੇ ਇਵੇਂ ਹੀ ਆਖਦੇ ਹਨ
1: ਸੁਖ ਮਨ ਹਰ ਭੌਰ ਦਾਹਿਤ ਅਪਾਰ ਆਨ
0: ਜਦੋਂ ਉਹ ਚੀਕੜ ਚੜ ਗਿਆ ਕਵਲ ਦਾ ਫੁੱਲ ਵੇਖੋ ਇੰਨਾ ਸੋਹਣਾ ਸੀ ਪਰ ਥੱਲੇ ਚਿੱਕੜ ਲੱਗਿਆ ਹੋਇਆ ਤੇ ਅੱਗੇ ਕੀ ਦੱਸਦੇ ਨੇ ਸੁਖਮਾ ਨਿਹਾਰ ਪੌਰ ਉਸ ਕਵਲ ਦੇ ਫੁੱਲ ਦੀ ਸੁੰਦਰਤਾ ਨੂੰ ਤੇ ਉਹਦੀ ਮਹਿਕ ਨੂੰ ਲੈਣ ਲਈ ਉਹਦੀ ਖੁਸ਼ਬੂ ਨੂੰ ਲੈਣ ਲਈ ਸਾਧ ਸੰਗਤ ਜੀ ਉਹ ਭੌਰੇ ਜਿਹੜੇ ਨੇ ਦੂਰੋਂ ਉਹ ਕਵਲ ਦੇ ਫੁੱਲ ਉੱਥੇ ਆ ਜਾਂਦੇ ਹਨ
1: ਚਾਰਤ ਤੁਖਾਰ ਇਤੇ ਔਗੁਣ ਅਧੀਨ ਹੈ
0: ਤੇ ਆ ਕਰਕੇ ਉਹ ਪਰਾਗ ਲੈ ਲੈਂਦੇ ਕਵਲ ਦੇ ਫੁੱਲ ਦਾ ਪੌਰੇ ਆ ਕਰਕੇ ਕਵਲ ਦੇ ਫੁੱਲ ਵਿੱਚੋਂ ਪਰਾਗ ਲੈ ਕੇ ਚਲੇ ਜਾਂਦੇ ਨੇ ਸੋ ਇਵੇਂ ਜਾਰਤ ਤੁਖਾਰ ਫਿਰ ਜਦੋਂ ਤੁਖਾਰ ਕਹਿੰਦੇ ਬਹੁਤ ਹੀ ਸਿਆਲ ਵਾਲੀ ਰੁੱਤ ਦੇ ਵਿੱਚ ਠੰਡੀ ਵੱਧ ਜਾਵੇ ਸਿਆਲ ਵੱਧ ਜਾਵੇ ਤਾਂ ਇਹ ਕਵਲ ਦਾ ਫੁੱਲ ਸੜ ਜਾਂਦਾ ਹੈ ਇਹ ਤੇ ਔਗੁਣ ਅਧੀਨ ਹੈ ਇੰਨੇ ਇੱਕ ਔਗੁਣ ਨੇ ਕਵਲ ਦੇ ਫੁੱਲ ਵਿੱਚ ਇੱਕ ਕੀ ਹੈ ਕਹਿੰਦੇ ਚਿੱਕੜ ਵੀ ਲੱਗਿਆ ਹੋਇਆ ਹੈ ਦੂਜਾ ਕਹਿੰਦੇ ਇਹਦੇ ਤੇ ਆ ਕਰਕੇ ਭੌਰੇ ਆ ਕੇ ਉਹ ਬੈਠਦੇ ਨੇ ਇਹਦਾ ਪਰਾਗ ਲੈ ਲੈਂਦੇ ਨੇ ਇਹਦੀ ਸੁਗੰਧੀ ਲੈ ਕੇ ਪਰਾਗ ਵਿੱਚੋਂ ਅਲਮਕਰੰਦ ਰਸ ਲੈ ਕਰਕੇ ਉੱਡ ਜਾਂਦੇ ਨੇ ਭੌਰੇ ਆ ਕਰਕੇ ਤੀਜਾ ਔਗੁਣ ਦੱਸਿਆ ਕਵੀ ਜੀ ਨੇ ਕਿ ਇਹ ਬਹੁਤ ਹੀ ਜਿਹੜੀ ਹੈ ਜਦੋਂ ਰੁੱਤ ਹੋਵੇ ਸਾਧ ਸੰਗਤ ਜੀ ਉਹ ਸਿਆਲ ਦੀ ਉਦੋਂ ਕਹਿੰਦੇ ਇਹ ਸੜ ਜਾਂਦੇ ਹਨ ਇਵੇਂ ਇੰਨੇ ਔਗੁਣ ਹਨ
1: ਸਤਿਗੁਰ ਰਾਮਦਾਸ ਚਰਨ ਮੁਕਤ ਦੇਤ
0: ਸੋ ਹੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਪ ਜੀ ਦੇ ਜਿਹੜੇ ਸ਼ਰਨ ਹਨ ਉਹ ਮੁਕਤੀ ਦਾਤੇ ਹਨ ਸੰਸਾਰ ਦੇ ਜੀਆਂ ਦਾ ਕਲਿਆਣ ਕਰਨ ਵਾਲੇ ਹਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ ਆਪ ਸਿਰਜਣ ਹਾਰੇ ਸਤਿਗੁਰੂ ਜੀਓ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਯਾਦ ਕੀਤਾ ਧੰਨ ਗੁਰੂ ਰਾਮਦਾਸ ਤੇਰਾ ਨਾਮ ਲਈਏ ਸਬਕਾਰ ਜਰਾਸ ਐਸੇ ਸਤਿਗੁਰ ਦਾਤੇ ਕੱਲੇ ਸੰਸਾਰ ਦੇ ਨਹੀਂ ਇਹ ਮੁਕਤੀ ਦੇ ਦਾਤੇ ਹਨ
1: ਉਪਮਾ ਕਮਲ ਕੀ ਨਾ ਬਣੇ ਬਿਦਹੀਨ ਹੈ
0: ਕਹਿੰਦੇ ਐਸੇ ਗੁਰਾਂ ਦੀ ਚਰਨ ਕਵਲਾਂ ਦੀ ਉਪਮਾ ਮੈਂ ਕਵਲ ਫੁੱਲ ਨਾਲ ਕਿਵੇਂ ਦੇਣਾ ਕਰਾਂ ਇਹ ਉਪਮਾ ਨਹੀਂ ਬਣ ਸਕਦੀ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀ ਜੈ ਗੁਰੂ ਨੂੰ ਕੀ ਉਪਮਾ ਦਈਏ ਗੁਰੂ ਵਰਗਾ ਆਪ ਗੁਰੂ ਹੈ ਸਾਡੇ ਸਤਿਗੁਰਾਂ ਦੇ ਵਰਗੇ ਆ ਕੋਈ ਔਰ ਦੂਜਾ ਨਹੀਂ ਕੋਈ ਕੁੱਲ ਕਾਇਨਾਤ ਵਿੱਚ ਬਰਾਬਰੀ ਕਰ ਨਹੀਂ ਸਕਦਾ ਜਿਵੇਂ ਕਵਿਰਾਜ ਭਾਈ ਨੰਦ ਲਾਲ ਜੀ ਆਖਦੇ ਨੇ ਨਾ ਗੁਰੂ ਕੇ ਪਿਆਰੇ ਉਹ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇਰੀ ਉਪਮਾ ਕਿਹਨੂੰ ਕਿਹਨੂੰ ਦੇਣਾ ਕਰਾਂ ਤੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਕਹਿੰਦੇ ਤੇਰੇ ਵਰਗਾ ਕੀ, ਤੇਰੇ ਜਿਹੜੇ ਨੇ ਇੱਕ ਇੱਕ ਰੋਮ ਇੰਨਾ ਕੁ ਕੀਮਤੀ ਹੈ, ਉਹਦੇ ਵਿੱਚ ਦੋ ਜਹਾਨ ਵੀ ਕੁਰਬਾਨ ਕਰ ਦਿੱਤੇ ਜਾਣ ਤਾਂ ਵੀ ਥੋੜ੍ਹਾ ਹੈ, ਐਸਾ ਤੇਰਾ ਪ੍ਰਤਾਪ ਹੈ। ਸੋ ਇਵੇਂ ਗੁਰੂ ਦੀ ਉਪਮਾ ਜਿਹੜੀ ਹੈ ਨਾ, ਉਹ ਕਿਸੇ ਨਾਲ ਕੋਈ ਕਰ ਨਹੀਂ ਸਕਦਾ। ਅਖੀਰ ਨੂੰ ਕਵੀ ਜੀ ਇਹ ਨਿਚੋੜ ਤੱਤ ਦੱਸਦੇ ਨੇ ਗੁਰੂ ਮੁਕਤੀ ਦਾ ਦਾਤਾ ਹੈ। ਮੈਂ ਕਿਵੇਂ ਕਹਿੰਦੇ ਕੋਈ ਆਮ ਕਿਸੇ ਨੂੰ ਸੂਰਜ ਦੀ, ਕਿਸੇ ਨੂੰ ਕਵਲ ਦੀ, ਕਿਸੇ ਨੂੰ ਸਾਧ ਸੰਗਤ ਜੀ ਜਲ ਦੀ ਮੈਂ ਕੀ ਉਪਮਾ ਦਿਆ। ਗੁਰੂ ਵਰਗਾ ਤਾਂ ਕੋਈ ਬਣ ਨਹੀਂ ਸਕਦਾ, ਗੁਰੂ ਦੀ ਕੋਈ ਬਰਾਬਰੀ ਕਰ ਨਹੀਂ ਸਕਦਾ। ਗੁਰੂ ਜਿਹੜਾ ਹੈ ਉਹ ਸਾਰਿਆਂ ਤੋਂ ਜਿਹੜਾ ਬੇਮਿਸਾਲ ਅਤੇ ਸਾਰਿਆਂ ਤੋਂ ਵੱਖਰਾ ਹੈ, ਸਮਰੱਥ ਹੈ। ਐਸੇ ਗੁਰਾਂ ਦੇ ਅੱਗੇ ਮੇਰੀ ਵਾਰ ਵਾਰ ਨਮਸਕਾਰ ਹੈ ਜਿਨ੍ਹਾਂ ਦੀ ਉਪਮਾ ਮੈਂ ਕਰ ਨਹੀਂ ਸਕਦਾ। ਅਤੇ ਕਵਲ ਦਾ ਫੁੱਲ ਇਹ ਲਾਉਣਾ, ਇਹ ਗੁਰੂ ਸਾਹਿਬ ਜੀ ਦੀ ਉਪਮਾ ਨੂੰ ਘਟਾਉਣਾ ਹੋਵੇਗਾ। ਸੋ ਮੈਂ ਕੀ ਮੇਰੇ ਗੁਰੂ ਦੀ ਉਪਮਾ ਕਰਾਂ, ਇਹ ਬਚਨ ਕਵੀ ਜੀ ਹੁਣ ਦੱਸ ਰਹੇ ਨੇ। ਅੱਗੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਜਸ ਕਵੀ ਜੀ ਕਰਨਗੇ। ਸਾਧ ਸੰਗਤ ਜੀ ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸੋ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਸਾਧ ਸੰਗਤ ਜੀ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਅੱਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਦੀ ਹਾਜ਼ਰੀ ਭਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਗਏ ਤੋਂ ਸਮਾਤ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁਖ ਹੋਵੇ ਨਾਮ।

Thank you.

Thank you.

Thank you.

Sur

ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ

your tail.

0: तेगा काली बाबा भूला सिंधी नहीं सिंधी दा
1: बाला।

ਸ੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ਹਿਰ ਪੰਜਾਬ ਦੀ।

0: بنت النمار.
1: بالا

0: ਜਿਸ ਜਨ ਆਪਣਾ ਹੁਕਮ ਮਨਾਇਆ
1: ਅਗਲਾ
0: ਸੌ ਆਪਣੀ ਦੇਰ
1: ਆਪਣੀ
0: ਅਮਾਨ ਕਿਚ ਬਾਹਰ ਸਜੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਸ ਦਿਸ ਆ ਗੇਰਾ।

प्रभ त्याग वरकत लागो।

0: सगल समग्री अपने सूत तारे राजस्थान
1: के
0: रतन
1: नाना
0: सब ते नेरे

0: ਅੰਤ ਨ ਜਾਣੇ ਕੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਕਈ ਕੋਟ ਤਤ ਕੇ ਬੇਟੇ ਕਈ ਕੋਟ ਨਾਮ ਰਸ ਪੀਵੇ ਕਈ ਕੋਟ ਨਾਮ ਗੁਣ ਗਾਵੇ
1: ਆਤਮ ਰਸ ਸਮਾਵੇ
0: ਆਪਣੇ ਜਨ ਕੋ ਸਾਸ।

0: ਕਰ ਦੇਖੇ ਆਪਣੀ ਵਡਿਆਈ
1: ਮਾਨਸਾ ਮੇਰਾ ਸਮਾਏ
0: ਰੱਬਾਵੇ ਮਾਨੁਗਤ ਪਾਵੇ
1: ਰੱਬਾਵੇ ਤਾਂ ਪਤਾ ਤਰਾਵੇ
0: ਰੱਬਾਵੇ ਵਿਸ਼ਵਾਸ ਤੇ ਰੱਖੇ
1: ਰੱਬਾਵੇ ਤਾਂ ਹਰ ਗੁਣ ਬਾਖੇ
0: ਰੱਬਾਵੇ ਤਾਂ ਪਤੀ ਤੁਧਾਰੇ
1: ਆਪਣੇ ਆਪਨ ਵਿਚਾਰੇ
0: ਅਸੀਆਂ ਕਾ ਆਪ ਸੁਆਮੀ
1: ਕੇ ਲੈ ਬਿਸੈ ਅੰਤਰ ਜਾਮੇ
0: ਜੋ ਪਾਵੇ ਸੋ ਕਾਰ ਕਰਾਵੇ
1: ਨਾਨਕ ਦੇਸੇ ਅਵਨਾਵੇ
0: ਮਾਨੁਕ ਤੇ ਕਿਆ ਹੋਈ ਆਵੇ
1: ਜੋ ਤੇ ਪਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸਭ ਕੁਛ ਲੇ
1: ਜੋ ਤੇ ਪਾਵੇ ਸੋਈ ਕਰੇ
0: ਕਿਆ ਮੈਂ ਰਚੇ
1: ਜਾਨ ਆਪਣਾ
0: ਪਰਮੇ ਪੂਲਾ ਜੈ ਜਿਸਤਾਵੇ
1: ਨਿਮਕ ਮਾਏ ਕਰ
0: ਕਿਰਪਾ ਜੀ ਸਪਨੀ ਭਗਤ ਦੇ।

अपने चल तब करने

0: ਸੁਣ ਜਿਸ ਕਾ ਮਨ ਮਾਨਿਆ
1: ਨਾਨਕ ਤੇ ਨਿਰੰਜਨ
0: ਪ੍ਰਸ਼ਾਦ ਆਪਣਾ ਸੁਜੇ
1: ਤਿਸ ਕੇ ਜਾਣੋ ਤੇ ਸੁਆਵੋ ਜੈ
0: ਸਾਧ ਸੰਗ ਹਰ ਰਸ ਕੈ
1: ਸਾਰਾ ਰੋਤੇ ਹਟਨ ਰੈ
0: ਆਨ ਦਿਨ ਕੀਰਤਨ ਕੇਵਲ ਬਖਾਨ
1: ਰਸ ਮੈ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਤਿਸ ਕੇ ਕਟਿਆ ਜਮ ਕੇ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਪੂ
1: ਨਾਨਕ

0: ਗੁਰਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ
0: ਸੇਵਕ ਕੀ ਮਨਸਾ ਪੂਰੀ ਪਈ
1: ਸਤਗੁਰ ਤੇ ਨਿਰਮਲ ਮਤ ਲੈ
0: ਜਨ ਕੋ ਪ੍ਰਭ ਹੋਇਓ ਦਿਆ
1: ਸੇਵਾ ਕੀ ਨਾ ਸਦਾ ਨਿਆ
0: ਬੰਧਨ ਕਾਟ ਮੁਕਤ ਜਨ ਪਿਆ
1: ਰਾਮ ਰਾਮ ਦੁਖ ਰਾਮ ਗਿਆ
0: ਪੂਰੀ ਸਰਦਾ ਸਭ ਪੂਰੀ
1: ਰਾਵ ਰਿਆ ਸੰਸੰਗ
0: ਜਿਸ ਕਾ ਸਾਥ ਇੰਦਿਆ ਮਿਲਾਏ

अंतर बसे बार भी यही आप सबकी सब सत्य।

0: ਸਫਲ ਜੀਵਨ ਸਫਲ ਤਾਂ ਕਾ ਸੰਗ ਜੈ ਜੈ ਸ਼ਬਦ ਨਾਇ ਤਵਾਜੇ ਪ੍ਰਭੇ ਗੋਪਾਲ ਮਹਾਂ ਕੇ ਮਾਥੇ ਸਰਨ ਜੋਗ ਸੁਨਸਰ ਨੀ ਆਏ
1: ਕਰਕੇ ਪਾਪ ਵਾ ਮਿਲਾਏ
0: ਬੈਰ ਵੇ ਸਬਰੇ
1: ਅਮਿਤ ਰਾਮ ਸਾਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
2: ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅਰਦਾਸ ਕਰਨੀ।

Hare Krishna, Hare Krishna, Krishna Krishna, Hare Hare.

दोस्त।

ਸਤਿ ਸ੍ਰੀ ਅਕਾਲ।

Thank you.

Oh, my God.

Jai Namah Shivaya.

Got a

ਪੰਜ ਜਮੇ

ਤੇ ਸਤਿ ਤੇ

दरबार पर दरबार